ਗੁਰਬਿਨ ਗਿਆਨ ਨਾ ਹੋਏ ਬਿੱਕੀ ਸਿੰਘ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਪਲੈਂਟੀ ਵੈਲੀ ਐਫ ਐਮ ਦਾ 88.6 'ਤੇ ਪੰਜਾਬੀ ਸੇਵਾ ਹਾਜ਼ਰ ਹੈ ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਜਾਣੀਆਂ ਚਾਹੀਦੀਆਂ ਨੇ ਗੱਲਾਂ ਜੋ ਸਾਡੇ ਜ਼ਹਿਨ ਅੰਦਰ ਨੇ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਗੱਲਾਂ ਜੋ ਸਾਨੂੰ ਟੁੰਬਦੀਆਂ ਨੇ ਸਾਡੀਆਂ ਗੱਲਾਂ ਸਾਡੇ ਵਿਚਾਰ ਅਹਿਮ ਨੁਕਤੇ ਆਲੇ ਦੁਆਲੇ ਮੌਸਮ ਬਦਲਦੇ ਮਾਹੌਲ ਦੀਆਂ ਗੱਲਾਂ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਗੁਰਬਾਣੀ ਦਾ ਇਹ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਅੱਜ ਦੀ ਸ਼ਾਮ ਦਾ ਆਗਾਜ਼ ਖਾਸ ਨੁਕਤੇ ਤਿੰਨ ਸੈਗਮੈਂਟ ਲੈ ਕੇ ਹਾਜ਼ਰ ਹਾਂ

गुरबाणी का शब्द तुसी सुनया जिंदगी जीवन ले सानू साडे सारे दिशा निर्देश सानू साडे अमीर विरासत च मिलदे ने दुनिया बदल रही है बदलती दुनिया दे असी हामी हां क्योंकि असी सत समुंदरों पार आ के इस बदलती दुनिया दे विच अपना कदम रख्या एक सोहना समाज बनाउण दे लई वरियां तो सियाने बंदियां ने कई बहसा कीतियां कई तजर्बे किए ज्यों ज्यों मनुखी आबादी वधदी गई उहदे नाल नाल उसने अपने तजर्बियां दे विच अपने आप नूं इकट्ठ नूं ग्रोह नूं ग्रुप नूं किवें रखणा आ उस नूं सांभण दे तौर तरीके भी बनाए गए अजोके सोशल मीडिया दे जमाने दे विच अक्सर गल्लां बातां इन्नी तेज़ी दे नाल बदल जांदियां ने कि कई वारी सानूं सोचण ते मजबूर होना पैंदा है कि ये वर्तारा साडे आले दुआले की वापर रहा है अज दी खास गल्लबात ਇਹਨਾਂ ਵਰਤਾਰਿਆਂ 'ਤੇ ਜ਼ਿੰਦਗੀ ਜਿਉਣ ਲਈ ਕਿਤਾਬਾਂ ਵਿਚਲੇ ਲਿਖੇ ਵਿਚਾਰ ਕੀ ਕਹਿੰਦੇ ਨੇ ਅਤੇ ਸੋਸ਼ਲ ਮੀਡੀਆ ਦਾ ਫੈਲੇ ਵਿਚਾਰ ਤੰਦਾਂ ਤੋੜਦੇ ਨੀਤੀਆਂ ਨਵੇਂ ਸੰਕਲਪ ਘਾੜੇ ਨਵੇਂ ਅੰਦੋਲਨ ਬਣਦੀਆਂ ਤਿਆਰੀਆਂ ਜਿੱਥੋਂ ਇੱਥੋਂ ਦੀਆਂ ਸਥਾਨਕ ਸਰਕਾਰਾਂ ਡਰਦੀਆਂ ਨਜ਼ਰ ਆਉਂਦੀਆਂ ਉਹਦੇ ਬਾਰੇ ਖਾਸ ਗੱਲ ਕਰਾਂਗੇ ਆਜ਼ਾਦੀ ਸੰਕਲਪ ਬਨਾਮ ਕਾਕਰੋਚ ਪਹਿਲਾ ਸੈਗਮੈਂਟ ਖਾਸ ਗੱਲਬਾਤ ਜ਼ਿੰਦਗੀ ਜਿਉਣ ਦੇ ਲਈ ਜੋ ਸਾਨੂੰ ਅਕੀਦੇ ਨੇ ਜੋ ਸਾਨੂੰ ਲੀਹਾਂ ਪਈਆਂ ਨੇ ਉਹਨਾਂ 'ਚ ਕੁਛ ਵਿਚਾਰ ਗੱਲਾਂ ਉਹ ਜੋ ਸਾਡੇ ਅੰਦਰ ਨੇ ਜਿਨ੍ਹਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਕਿਤਾਬ ਨਜ਼ਰੀ ਪਈ ਕਿਤਾਬ ਬਹੁਤ ਪੁਰਾਣੀ ਹੈ ਅਰਸਤੂ ਦੇ ਲਿਖਿਆ ਹੋਇਆ ਸਿਆਸਤ ਕੀ ਹੈ ਪੋਲੀਟਿਕਸ ਉਹਦੇ ਕੁਛ ਵਿਚਾਰ ਕੁਛ ਗੱਲਾਂ ਜੋ ਮੈਨੂੰ ਲੱਗ ਰਿਹਾ ਕਿ ਸਾਨੂੰ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਸਾਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਸਾਡੀ ਹੋਣੀ ਤਾਂ ਹੋਣਾ ਕਈ ਵਾਰੀ ਅਸੀਂ ਕਿਸਮਤ 'ਤੇ ਛੱਡ ਦਿੰਦੇ ਹਾਂ ਪਰ ਅਸੀਂ ਜਿਸ ਤਰ੍ਹਾਂ ਜਿਸ ਥਾਂ ਜਿਸ ਧਰਤੀ ਜਿਸ ਮੁਲਕ 'ਤੇ ਰਹਿੰਦੇ ਹਾਂ ਉੱਥੇ ਆਲੇ ਦੁਆਲੇ ਸਾਡਾ ਲੋਕਾਂ ਨਾਲ ਬਹਿਣੀ ਖਲੋਣੀ ਵਿਚਾਰ ਸਾਨੂੰ ਦੂਰ ਤੱਕ ਪ੍ਰਭਾਵਿਤ ਕਰਦੇ ਨੇ ਮਨੁੱਖ ਇੱਕ ਰਾਜਨੀਤਿਕ ਜੀਵ ਹੈ ਮੈਨ ਇਜ਼ ਏ ਪੋਲੀਟੀਕਲ ਐਨੀਮਲ ਇਹ ਗੱਲ ਅਸੀਂ ਅਕਸਰ ਕਹਿੰਦੇ ਸੁਣਦੇ ਹਾਂ ਮੁੱਖ ਵਿਚਾਰ ਅਰਸਤੂ ਦਾ ਮੰਨਣਾ ਹੈ ਕਿ ਕੁਦਰਤ ਨੇ ਮਨੁੱਖ ਨੂੰ ਸਮਾਜ ਵਿੱਚ ਰਹਿਣ ਲਈ ਬਣਾਇਆ ਹੈ ਕੋਈ ਵੀ ਇਨਸਾਨ ਇਕੱਲਾ ਰਹਿ ਕੇ ਆਪਣਾ ਪੂਰਾ ਵਿਕਾਸ ਨਹੀਂ ਕਰ ਸਕਦਾ ਉਹ ਇਹ ਵੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਜਾਂ ਸਮਾਜ ਜਾਂ ਰਾਜ ਤੋਂ ਬਿਨਾਂ ਰਹਿ ਸਕਦਾ ਹੈ ਉਹ ਜਾਂ ਤਾਂ ਪਸ਼ੂ ਹੈ ਅਤੇ ਜਾਂ ਫਿਰ ਰੱਬ ਹੈ ਸੋ ਸਾਡੀ ਹੋਣੀ ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਉਦੋਂ ਵੀ ਅਸੀਂ ਸਮੂਹਾਂ 'ਚ ਰਹਿੰਦੇ ਸੀ ਕੁਦਰਤੀ ਅੰਗ ਸੰਗ ਆਲੇ ਦੁਆਲੇ ਦੇ ਢੰਗ ਤਰੀਕੇ ਨਾਲ ਰਹਿਣ ਲਈ ਸਾਨੂੰ ਇਕੱਠੇ ਹੋ ਕੇ ਲੜਨਾ ਪੈਂਦਾ ਸੀ ਅਤੇ ਰਾਜ ਦੀ ਸ਼ੁਰੂਆਤ ਦੇ ਲਈ ਪਰਿਵਾਰ ਦਾ ਇੱਕ ਧੁਰਾ ਆ ਜਿਹੜਾ ਕਿ ਫੈਮਿਲੀ ਸਾਡਾ ਯੂਨਿਟ ਆ ਪਹਿਲਾਂ ਪਰਿਵਾਰ ਬਣੇ ਇਹਨਾਂ ਪਰਿਵਾਰਾਂ ਦੇ ਸਮੂਹ ਤੋਂ ਕਬੀਲੇ ਕਬੀਲਿਆਂ ਤੋਂ ਪਿੰਡ ਅਤੇ ਇਹਨਾਂ ਪਿੰਡਾਂ ਨੂੰ ਮਿਲਾ ਕੇ ਰਾਜ ਬਣੇ ਰਾਜ ਦਾ ਮਕਸਦ ਸਿਰਫ ਜਿਉਂਦੇ ਰਹਿਣਾ ਨਹੀਂ ਰਾਜ ਦਾ ਮਕਸਦ ਇੱਕ ਚੰਗੀ ਨੈਤਿਕ ਜ਼ਿੰਦਗੀ ਦੇਣਾ ਵੀ ਹੈ ਰਾਜ ਲੈਣ ਦੀ ਰਾਜ ਕਰਨ ਦੀ ਰਾਜ ਖੋਣ ਦੇ ਸੰਕਲਪ ਦੀਆਂ ਕਹਾਣੀਆਂ ਇਤਿਹਾਸ ਵਿੱਚ ਭਰੀਆਂ ਪਈਆਂ ਨੇ ਪਰ ਇੱਕ ਚੰਗੀ ਜ਼ਿੰਦਗੀ ਜਿਉਣ ਦੀ ਨੈਤਿਕਤਾ ਆਧਾਰ ਦੀਆਂ ਗੱਲਾਂ ਤਾਂ ਹੈ ਪਰ ਲਾਗੂ ਕਰਨ ਵੇਲੇ ਸਾਡੇ ਅੰਦਰਲੇ ਲਾਲਚ ਹਉਮੇ ਸੁਭਾਅ ਸਾਡਾ ਮਾਨਸਿਕ ਤਣਾਅ ਇਹ ਬਹੁਤ ਕੁਛ ਪੈਦਾ ਕਰਦਾ ਹੈ ਕਿਸੇ ਰਾਜ ਦੇ ਦੇਸ਼ਵਾਸੀ ਹੋਣਾ ਕਿਸੇ ਨੂੰ ਦੇਸ਼ ਧਰੋਹੀ ਕਹਿ ਦੇਣਾ ਜਿਹੜਾ ਕਿ ਅੱਜ ਕੱਲ੍ਹ ਲਫ਼ਜ਼ ਬਹੁਤ ਵਰਤਿਆ ਜਾ ਰਿਹਾ ਪਰ ਅਸੀਂ ਨਾਗਰਿਕ ਕੌਣ ਹਾਂ ਕਿ ਸਿਟੀਜ਼ਨਸ਼ਿਪ ਇੱਕ ਡਿਗਰੀ ਲੈ ਕੇ ਸਰਟੀਫਿਕੇਟ ਲੈ ਕੇ ਅਸੀਂ ਸਿਟੀਜ਼ਨ ਬਣ ਜਾਂਦੇ ਹਾਂ ਅਰਸਤੂ ਦੇ ਮੁਤਾਬਕ ਹਰ ਉਹ ਬੰਦਾ ਨਾਗਰਿਕ ਨਹੀਂ ਜੋ ਕਿਸੇ ਦੇਸ਼ ਵਿੱਚ ਰਹਿੰਦਾ ਹੈ ਨਾਗਰਿਕ ਸਿਰਫ ਉਹ ਹੈ ਜੋ ਰਾਜ ਦੇ ਕਾਨੂੰਨ ਬਣਾਉਣ ਅਤੇ ਨਿਆਂ ਦੇ ਕੰਮਾਂ ਵਿੱਚ ਹਿੱਸਾ ਲੈਂਦਾ ਹੈ ਤੁਸੀਂ ਇਨਸਾਫ ਕਰਨ ਅਤੇ ਇਨਸਾਫ ਦਵਾਉਣ ਵਿੱਚ ਉਹਦੇ ਵਿੱਚ ਸ਼ਾਮਿਲ ਹੁੰਦੇ ਹੋ ਤੁਸੀਂ ਉੱਥੋਂ ਦੀ ਮਿੱਟੀ ਦੇ ਲੋਕਾਂ ਦੇ ਸਮੂਹ ਦਾ ਹਿੱਸਾ ਬਣਦੇ ਹੋ ਅਰਸਤੂ ਦੇ ਮੁਤਾਬਕ ਅਰਿਸਟੋਟਲ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਸਮੇਂ ਦੇ ਹਿਸਾਬ ਨਾਲ ਔਰਤਾਂ ਗੁਲਾਮਾਂ ਪਰਦੇਸੀਆਂ ਨੂੰ ਨਾਗਰਿਕਤਾ ਦੇ ਆਧਾਰ ਤੋਂ ਬਾਹਰ ਰੱਖਿਆ ਗਿਆ ਸੀ ਇਹ ਉਸ ਵੇਲੇ ਦੀ ਗੱਲ ਹੈ
ਕਿਉਂਕਿ ਉਸ ਦਾ ਮੰਨਣਾ ਸੀ ਕਿ ਜਿੰਨਾ ਕੋਲ ਰਾਜਨੀਤਿਕ ਲੋੜੀ ਲੋੜੀਂਦੀ ਬੁੱਧੀ ਜਾਂ ਸਮਾਂ ਨਹੀਂ ਹੁੰਦਾ ਉਹ ਇਹਨਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹ ਗੱਲਾਂ ਬਹੁਤ ਪੁਰਾਣੀਆਂ ਨੇ ਪਰ ਮੈਂ ਸਮਝਦਾ ਕਿ ਜਿੱਥੋਂ ਤੱਕ ਔਰਤਾਂ ਦਾ ਸ਼ਾਮਲ ਹੋਣ ਦਾ ਸਵਾਲ ਹੈ ਉਹ ਬਾਅਦ ਵਿੱਚ ਆਏ ਜਦੋਂ ਔਰਤਾਂ ਨੇ ਘਰ ਤੋਂ ਬਾਹਰ ਘੁੰਮਣਾ ਫਿਰਨਾ ਸ਼ੁਰੂ ਕੀਤਾ, ਘਰ ਦੇ ਕੰਮਾਂ ਕਾਜ਼ਾਂ ਤੋਂ ਇਲਾਵਾ ਸਿੱਖਿਆ ਲੈ ਕੇ ਮਰਦ ਦੇ ਨਾਲ ਮੋਢੇ ਤੋਂ ਮੋਢਾ ਜੋੜਿਆ, ਤਾਂ ਉਦੋਂ ਤੋਂ ਉਹ ਇਸ ਸਿਆਸਤ ਅਤੇ ਰਾਜ ਕਰਨ ਦੇ ਸੰਕਲਪ ਵਿੱਚ ਹਿੱਸੇਦਾਰ ਵੀ ਬਣੀਆਂ। ਸਰਕਾਰਾਂ ਦੇ ਕਈ ਤਰ੍ਹਾਂ ਦੇ ਵਰਗੀਕਰਨ ਕੀਤੇ ਗਏ। ਇਹਨਾਂ ਵਰਗੀਕਰਨ ਕਰਨਿਆਂ ਵਿੱਚ ਮੋਟੇ ਤੌਰ 'ਤੇ ਇਹ ਗੱਲ ਜਾਣਨੀ ਜ਼ਰੂਰੀ ਹੈ ਵੀ ਕਿਹੜੀਆਂ ਤਰ੍ਹਾਂ ਦੀ ਸਰਕਾਰ ਚੰਗੀ ਹੈ ਅਤੇ ਕਿਹੜੀ ਤਰ੍ਹਾਂ ਦੀ ਸਰਕਾਰ ਸਾਡੇ ਲਈ ਇੰਨੀ ਚੰਗੀ ਨਹੀਂ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਈ ਰਾਜੇ ਹੋਏ, ਸ਼ਾਸਕਾਂ ਦੀ ਗਿਣਤੀ ਹੁੰਦੀ ਹੈ, ਇੱਕ ਸਮੂਹ ਲੋਕਾਂ 'ਤੇ ਰਾਜ ਕਰਨ, ਇਹ ਉਦੋਂ ਤੱਕ ਚੰਗਾ ਰਹਿੰਦਾ ਹੈ ਜਦੋਂ ਤੱਕ ਉਹ ਰਾਜ ਦਾ ਭਲਾ ਕਰਨ। ਇਹ ਉਦੋਂ ਤੱਕ ਸਭ ਤੋਂ ਭਿਆਨਕ ਰੂਪ ਲੈ ਲੈਂਦਾ ਹੈ ਜਦੋਂ ਸਿਰਫ ਆਪਣੇ ਭਲੇ ਲਈ ਕੰਮ ਕਰਦੇ ਹੋਣ। ਮਨੋਰਕੀ ਸਿਸਟਮ ਵੀ ਸੀ ਜਦੋਂ ਇੱਕ ਰਾਜਾ ਹੁੰਦਾ ਸੀ, ਰਾਜਤੰਤਰ ਅਸੀਂ ਉਹਨੂੰ ਕਹਿੰਦੇ ਸੀ, ਇੱਕ ਰਾਜਾ ਸਮਾਜ ਦੀ ਭਲਾਈ ਲਈ ਕੰਮ ਕਰਦਾ ਸੀ ਉਦੋਂ ਉਹਨੂੰ ਚੰਗਾ ਰਾਜਾ ਮੰਨਿਆ ਜਾਂਦਾ ਸੀ। ਅਸੀਂ ਅੱਜ ਵੀ ਐਗਜ਼ਾਮਪਲ ਦਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਲਈ, ਪੰਜਾਬ ਲਈ ਬਿਹਤਰ ਸੀ। ਪਰ ਰਾਜੇ ਤਾਨਾਸ਼ਾਹੀ ਵੀ ਬਣਦੇ ਨੇ ਜਦੋਂ ਤਾਕਤ ਦੇ ਨਸ਼ੇ ਦੇ ਵਿੱਚ ਗੁਆਚੇ ਰਾਜੇ ਤੋਂ ਇਹ ਰਾਜਾ ਮਾੜਾ ਮੰਨਿਆ ਜਾਂਦਾ ਹੈ। ਅਰਿਸਟੋਕ੍ਰੇਸੀ ਦਾ ਰਾਜ ਹੈਗਾ ਜਿੱਥੇ ਖਾਸ ਤੌਰ 'ਤੇ ਕੁਝ ਅਮੀਰ ਲੋਕ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਸਿਆਣੇ ਲੋਕ ਨੇ, ਉਹ ਸਭ ਤੋਂ ਉੱਤਮ ਲੋਕ ਨੇ, ਉਹੀ ਰਾਜ ਕਰ ਸਕਦੇ ਨੇ, ਉਹੀ ਬਾਕੀਆਂ ਨੂੰ ਕਾਬੂ ਕਰ ਸਕਦੇ ਨੇ। ਅਰਸਟੂ ਇਹ ਮੰਨਦਾ ਸੀ ਕਿ ਕੁਝ ਲੋਕ ਰਾਜ ਕਰਨ ਲਈ ਹੁੰਦੇ ਨੇ, ਕੁਝ ਲੋਕ ਗੁਲਾਮ ਕਰਨ ਲਈ ਹੁੰਦੇ ਨੇ, ਕੁਝ ਲੋਕ ਕੰਮ ਕਰਨ ਲਈ ਹੁੰਦੇ ਨੇ। ਪਰ ਇਸ ਤਰ੍ਹਾਂ ਦੇ ਰਾਜ ਦੇ ਵਿੱਚ ਵੀ ਬਹੁਤ ਬਰਬਾਦੀ ਹੁੰਦੀ ਹੈ ਜੋ ਸਿਰਫ ਅਮੀਰਾਂ ਦਾ ਰਾਜ ਸੀ। ਲੋਕਾਂ ਦਾ ਰਾਜ ਜਿਹਨੂੰ ਅਜੋਕੇ ਯੁੱਗ ਵਿੱਚ ਅਸੀਂ ਲੋਕਤੰਤਰ ਡੈਮੋਕ੍ਰੇਸੀ ਕਹਿ ਦਿੰਦੇ ਹਾਂ, ਇਹ ਇੱਕ ਕੋਨਸਟੀਟਿਊਸ਼ਨਲ ਗਵਰਨਮੈਂਟ ਆ, ਇੱਕ ਪੋਲੀਟੀਕਲ ਸਰਕਾਰ ਬਣਦੀ ਆ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਕੰਮ ਕਰਦੀ ਆ। ਗ੍ਰੀਕ ਦੇ ਵਿੱਚ ਡੈਮੋਕ੍ਰੇਸੀ ਦਾ ਮੰਤਰ ਮਤਲਬ ਭੀੜ ਦਾ ਰਾਜ ਹੈ, ਭੀੜ ਦੇ ਲੋਕਾਂ ਦਾ ਰਾਜ ਹੈ। ਇਹ ਚੰਗਾ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਕਾਨੂੰਨ ਦੇ ਹਿਸਾਬ ਨਾਲ ਚੱਲੇ, ਅਤੇ ਜਦੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਨਵੇਂ ਨਵੇਂ ਰੂਲ ਨਿਯਮ ਬਣਾਏ ਜਾਣ ਤਾਂ ਡੈਮੋਕ੍ਰੇਸੀ ਨੂੰ ਮਾੜਾ ਮੰਨਿਆ ਜਾਂਦਾ ਹੈ। ਭੀੜ ਰਾਜ ਨਹੀਂ ਕਰ ਸਕਦੀ, ਇਹ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਮਤਲਬ ਦਾ ਕੰਮ ਕਰਕੇ ਦੂਜੇ ਬੰਨੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ, ਇਹ ਅਰਸਤੂ ਦੀ ਕਿਤਾਬ ਦੇ ਵਿੱਚ ਮੰਨਿਆ ਜਾਂਦਾ ਹੈ। ਉਹਨੇ ਮਸਲੇ ਦਾ ਹੱਲ ਇਹ ਕੱਢਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਸਰਕਾਰ ਵਧੀਆ ਆ, ਉਹ ਕਮਿਊਨਿਟੀ ਵਧੀਆ ਆ ਜਿਹਦੇ ਵਿੱਚ ਗੋਲਡਨ ਮੀਨ ਜਾਣੀ ਕਿ ਮਿਡਲ ਕਲਾਸ ਤਕੜੀ ਹੋਵੇ। ਸੁਨਹਿਰੀ ਮੱਧਵਰਗ ਉਹ ਹੁੰਦਾ ਆ ਜਿੱਥੇ ਨਾ ਜ਼ਿਆਦਾ ਅਮੀਰੀ ਹੋਵੇ ਅਤੇ ਨਾ ਹੀ ਬਹੁਤ ਜ਼ਿਆਦਾ ਗਰੀਬੀ ਹੋਵੇ। ਜਿਸ ਰਾਜ ਵਿੱਚ ਮਿਡਲ ਕਲਾਸ ਚੰਗੀ ਹੋਵੇ ਉਹ ਮਜ਼ਬੂਤ ਹੁੰਦਾ ਹੈ, ਸਭ ਤੋਂ ਸਥਿਰ ਹੁੰਦਾ ਹੈ। ਅਮੀਰ ਲੋਕ ਈਰਖਾ ਕਰਦੇ ਨੇ ਅਤੇ ਗਰੀਬ ਨਫ਼ਰਤ, ਪਰ ਮੱਧ ਵਰਗ ਉਹ ਹੈ ਜੋ ਦੋਨਾਂ ਨੂੰ ਸੰਤੁਲਿਤ ਬਣਾ ਕੇ ਰੱਖਦਾ ਆ ਅਤੇ ਕਿਸੇ ਵੀ ਕ੍ਰਾਂਤੀ ਨੂੰ ਆਉਣ ਤੋਂ ਰੋਕਦਾ ਆ। ਸ਼ਾਇਦ ਇਹੀ ਕਾਰਨ ਹੈ ਕਿ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਤੁਹਾਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਰੱਖਦੀਆਂ ਨੇ ਤਾਂ ਕਿ ਇਹ ਇੰਨੇ ਵੀ ਗਰੀਬ ਨਾ ਹੋ ਜਾਣ ਕਿ ਸਿਸਟਮ ਨੂੰ ਤਹਿਸ ਨਹਿਸ ਕਰਕੇ ਸਾਡੇ ਘਰਾਂ ਵੱਲ ਨੂੰ ਚੱਲ ਪੈਣ। ਦੁਨੀਆ ਦੇ ਸਮਾਜ ਸ਼ਾਸਤਰੀ ਇਹ ਗੱਲ ਮੰਨਦੇ ਨੇ ਕਿ ਰੈਵੋਲੂਸ਼ਨ, ਕ੍ਰਾਂਤੀ, ਅੰਦੋਲਨ ਦਾ ਮੁੱਖ ਕਾਰਨ ਅਮੀਰ ਗਰੀਬ ਵਿੱਚ ਵੱਧਦਾ ਪਾੜਾ ਹੈ, ਇਨਇਕੁਆਲਿਟੀ, ਅਸਮਾਨਤਾਵਾਂ ਹਨ। ਜੋ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਭ ਤੋਂ ਮਾੜਾ ਸਲੂਕ ਹੋ ਰਿਹਾ ਹੈ ਉਹ ਸਰਕਾਰ ਨੂੰ ਉਲਟਾਉਣ ਦਾ ਦਮ ਰੱਖਦੇ ਹਨ। ਜੀ ਹਾਂ, ਇਹੋ ਜਿਹਾ ਹੀ ਕੁਛ ਵਰਤਾਰਾ ਅਜੋਕੇ ਸੋਸ਼ਲ ਯੁੱਗ ਵਿੱਚ ਆਲੇ ਦੁਆਲੇ ਵੇਖਣ ਨੂੰ ਮਿਲਦਾ ਹੈ। ਇਲਾਜ ਕ੍ਰਾਂਤੀ ਨੂੰ ਰੋਕਣ ਲਈ ਸਰਕਾਰ ਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ, ਇਹਦਾ ਇਲਾਜ ਤਾਂ ਇਹ ਹੋਣਾ ਚਾਹੀਦਾ। ਭ੍ਰਿਸ਼ਟਾਚਾਰ ਖਤਮ ਹੋਵੇ, ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ, ਘੱਟੋ ਘੱਟ ਉਹਨਾਂ ਨੂੰ ਨੌਕਰੀ ਦੇ ਈਕੁਅਲ ਅਪਰਚੁਨਿਟੀਜ਼ ਮਿਲ ਜਾਵੇ ਕਿ ਅਸੀਂ ਆਸਟ੍ਰੇਲੀਆ 'ਚ ਗੱਲ ਕਰਦੇ ਹਾਂ। ਜੀ ਹਾਂ, ਅਰਸਤੂ ਦੇ ਮੁਤਾਬਕ ਦੁਨੀਆ ਬਦਲ ਰਹੀ ਹੈ ਅਤੇ ਬਦਲਦੀ ਦੁਨੀਆ ਦੇ ਵਿੱਚ ਸਾਨੂੰ ਮਿਡਲ ਕਲਾਸ ਨੂੰ ਸਾਹਮਣੇ ਰੱਖ ਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ। ਅਰਸਤੂ ਦੀ ਸਿਆਸਤ ਸਾਨੂੰ ਇਹ ਸਿਖਾਉਂਦੀ ਹੈ
ਕਿ ਰਾਜਨੀਤੀ ਦਾ ਮਤਲਬ ਸਿਰਫ ਰਾਜ ਕਰਨਾ ਨਹੀਂ ਸਗੋਂ ਸਮਾਜ ਵਿੱਚ ਨਿਆਂ ਸਮਾਨਤਾਵਾਂ ਇੱਕ ਚੰਗਾ ਜੀਵਨ ਦਾ ਮਾਹੌਲ ਪੈਦਾ ਕਰਨਾ ਹੈ ਅਜੋਕੇ ਦੌਰ ਵਿੱਚ ਸਾਨੂੰ ਇੱਕ ਮਜ਼ਬੂਤ ਸਰਕਾਰ ਦੇ ਲਈ ਜੋ ਸਾਡੇ ਆਲੇ ਦੁਆਲੇ ਲੋਕ ਨੇ ਜੋ ਮਿਡਲ ਕਲਾਸ ਲੋਕ ਨੇ ਉਹਨਾਂ ਨੂੰ ਤਾਕਤ ਦੇਣੀ ਪਵੇਗੀ ਉਹਨਾਂ ਦੇ ਖਿਆਲ ਸੁਣਨੇ ਪੈਣਗੇ ਜੀ ਹਾਂ ਕੁਝ ਇਹੋ ਜਿਹੀਆਂ ਸੱਚੀਆਂ ਅਤੇ ਚੰਗੇ ਬੋਲਣ ਦੀ ਗੱਲ ਪੰਮਾ ਵੀ ਕਰ ਰਿਹਾ ਹੈ ਸੁਣਿਓ ਖਜਰਾ ਅਤੇ ਵਿਚਾਰ ਸਾਂਝੇ ਕਰਿਓ ਗੱਲਾਂ 'ਚੋਂ ਗੱਲ ਵਿੱਕੀ ਸਿੰਘ

0: ਚੰਗੀਆਂ ਗੱਲਾਂ ਚੰਗੇ ਵਿਚਾਰ ਅਸੀਂ ਸੁਣੇ ਪੰਮੇ ਦੂਮੇ ਵਾਲੇ ਦਾ ਗੀਤ ਜੀ ਹਾਂ ਤੁਸੀਂ ਸੁਣ ਰਹੇ ਹੋ 88.6 ਆਜ਼ਾਦੀ ਸਾਡਾ ਕੀ ਸੰਕਲਪ ਹੈ ਅਤੇ ਅਸੀਂ ਕਿੱਧਰ ਨੂੰ ਲੈ ਕੇ ਚੱਲੇ ਹਾਂ ਇਹ ਵਿਚਾਰ ਅੱਜ ਤੁਹਾਡੇ ਸਾਹਮਣੇ ਰੱਖ ਲੱਗੇ ਹਾਂ ਆਜ਼ਾਦੀ ਦਾ ਇਹ ਸੰਕਲਪ ਕਿਸ ਦਾ ਅਤੇ ਕਿਸ ਬਾਰੇ ਆਇਆ ਇਸ ਬਾਰੇ ਤਾਂ ਗੱਲਾਂ ਅਸੀਂ ਬਾਅਦ 'ਚ ਕਰਾਂਗੇ ਪਰ ਇਸ ਬਾਰੇ ਜਿਹੜੀ ਗੱਲ ਕਰਨ ਦਾ ਇੱਕ ਖਾਸ ਕਾਰਨ ਹੈ ਸਾਡੇ ਹੱਥ ਦੇ ਵਿੱਚ ਫੋਨ ਫੜਿਆ ਹੁੰਦਾ ਹੈ ਇਸ ਫੋਨ ਦੇ ਨਾਲ ਅਸੀਂ ਬਹੁਤ ਕੁਛ ਉਹ ਕੰਮ ਕਰਦੇ ਹਾਂ ਜੋ ਸ਼ਾਇਦ ਅਸੀਂ ਪਹਿਲੇ ਸਮਿਆਂ ਦੇ ਵਿੱਚ ਨਹੀਂ ਸੀ ਕਰਦੇ ਇਹ ਸਾਡਾ ਸਮਾਜ ਹੈ ਇਹ ਸਾਡੀ ਹੋਂਦ ਹੈ ਇਹ ਸਾਡਾ ਦੇਖਣਾ ਹੈ ਇਹ ਸਾਡੇ ਕੰਮ ਕਰਨ ਦਾ ਤਰੀਕਾ ਹੈ ਅਤੇ ਸਾਡੀ ਸੋਚ ਵਿਚਾਰ ਸਾਰੀ ਇਸ ਫੋਨ ਦੇ ਦੁਆਲੇ ਘੁੰਮਦੀ ਹੈ ਸੋਸ਼ਲ ਮੀਡੀਆ ਸਮਾਜ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉਹਦਾ ਇੱਕ ਜ਼ਰੀਆ ਇਹ ਫੋਨ ਬਣ ਗਿਆ ਹੈ ਗੱਲਬਾਤ ਬੜੀ ਸੌਖੀ ਜੀ ਹੈ ਪਰ ਇਸ ਫੋਨ ਦੇ ਰਾਹੀਂ ਬਹੁਤ ਵੱਡੇ ਅੰਦੋਲਨ ਹੋਏ ਅਤੇ ਜਿਸ ਦਾ ਖਤਰਾ ਇਸ ਵੇਲੇ ਦੁਨੀਆ ਦੀਆਂ ਸਾਰੀਆਂ ਸਰਕਾਰਾਂ ਨੂੰ ਹੈ ਉਹਦੇ ਵਿੱਚ ਖਾਸ ਤੌਰ 'ਤੇ ਵੱਡਾ ਗਿਲਾ ਭਾਰਤ ਸਰਕਾਰ ਨੂੰ ਵੀ ਹੈ ਅਸੀਂ ਇਹ ਮਹਿਸੂਸ ਤਾਂ ਕਰਦੇ ਹਾਂ ਕਿ ਨੇਪਾਲ ਦੇ ਵਿੱਚ ਉੱਥੋਂ ਦੇ ਨੌਜਵਾਨਾਂ ਨੇ ਅੰਦੋਲਨ ਲਿਆ ਕੇ ਸਰਕਾਰਾਂ ਦਾ ਤਖਤਾ ਪਲਟਤਾ ਬੰਗਲਾਦੇਸ਼ ਦੇ ਵਿੱਚ ਯੂਨੀਵਰਸਿਟੀਆਂ ਵਿੱਚ ਫੈਲੇ ਅਫੜਾ ਤਫੜੀ ਦੇ ਮਾਹੌਲ ਕਰਕੇ ਉੱਥੋਂ ਦੀ ਸਰਕਾਰ ਨੂੰ ਆਪਣਾ ਮੁਲਕ ਛੱਡ ਕੇ ਭੱਜਣਾ ਪਿਆ ਕੁਝ ਇਦਾਂ ਦੇ ਹਾਲਾਤ ਬਣਦੇ ਲਿਖਦੇ ਨਜ਼ਰ ਆਏ ਪਰ ਭਾਰਤ ਬਹੁ ਕੌਮੀ ਬਹੁ ਸੱਭਿਆਚਾਰਕ ਦੇਸ਼ ਦੇ ਵਿੱਚ ਜਿੱਥੇ ਇਹਦਾ ਇੰਟਰਨਲ ਸੋਸ਼ਲ ਸਿਸਟਮ ਦੇ ਵਿੱਚ ਵਿਰੋਧ ਕਾਬੂ ਕਰਨਾ ਨਜ਼ਰ ਵੀ ਆਇਆ ਉੱਥੇ ਸਰਕਾਰਾਂ ਨੇ ਦਬਕ ਕੇ ਇਸ ਆਜ਼ਾਦੀ ਦੇ ਸੰਕਲਪ ਰੂਪੀ ਵਿਰੋਧ ਨੂੰ ਆਪਣੇ ਢੰਗ ਤਰੀਕੇ ਨਾਲ ਖਾਰਜ ਕਰਨ ਦੀ ਗੱਲ ਕੀਤੀ ਮਸਲਾ ਸ਼ੁਰੂ ਹੁੰਦਾ ਹੈ ਜਦੋਂ ਦੇਸ਼ ਦੀ ਨਿਆਂਪਾਲਿਕਾ ਚੀਫ ਜਸਟਿਸ ਆਫ ਇੰਡੀਆ ਇੱਕ ਕੇਸ ਦੀ ਸੁਣਵਾਈ ਵਿੱਚ ਬੇਰੋਜ਼ਗਾਰ ਅਨਪੜ੍ਹ ਲੋਕਾਂ ਨੂੰ ਕਾਕਰੋਚ ਔਰ ਪੈਰਾਸਾਈਟ ਟਰਮ ਨਾਲ ਇਸਤੇਮਾਲ ਕਰਦਾ ਆ ਇੱਕ ਦੋ ਦਿਨ 'ਤੇ ਇਹ ਗੱਲ ਦੱਬੇ ਘੁਟਵੇਂ ਮਾਹੌਲ ਦੇ ਵਿੱਚ ਵੱਖ ਵੱਖ ਚੈਨਲਾਂ 'ਤੇ ਇਹ ਗੱਲ ਹੁੰਦੀ ਰਹੀ ਪਰ ਜਦੋਂ ਇਹ ਪੈਰਾਸਾਈਟ ਮਤਲਬ ਕਰਦੇ ਕੁਛ ਲੋਕਾਂ ਨੇ ਵਿਰੋਧ ਕੀਤਾ ਉਹਦੇ ਪਿੱਛੇ ਨੌਜਵਾਨ ਖਾਸ ਤੌਰ 'ਤੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਇੱਕ ਅਫੜਾ ਦਫੜੀ ਇਸ ਕਰਕੇ ਵੀ ਸੀ ਕਿ ਨੀਟ ਦਾ ਪੇਪਰ ਐਂਟਰੈਂਸ ਐਗਜ਼ਾਮ ਕਈ ਵਾਰੀ ਮਲਟੀਪਲ ਲੈਵਲ 'ਤੇ ਪੋਸਟਪੋਨ ਹੋਇਆ ਪੇਪਰ ਲੀਕ ਹੋਏ ਸਰਕਾਰ ਨੂੰ ਰੱਦ ਕਰਨੇ ਪਏ ਬੇਚੈਨੀ ਸੀ ਉਸ ਤਰ੍ਹਾਂ ਦੇਸ਼ ਦੀ ਸਭ ਤੋਂ ਵੱਡੀ ਨਿਆਂਪਾਲਿਕਾ ਦੇ ਜੱਜ ਦੇ ਵਿਚਾਰ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਚੰਗੇ ਲੱਗੇ ਅਮਰੀਕਾ ਬੈਠੇ ਇੱਕ ਨੌਜਵਾਨ ਨੇ ਗੁੱਸੇ ਦੇ ਵਿੱਚ ਆ ਕੇ ਹਾਂ ਅਸੀਂ ਕਾਕਰੋਚ ਹਾਂ ਕਾਕਰੋਚ ਜਨਤਾ ਪਾਰਟੀ ਬਣਾਈ ਬਸ ਮੌਕਾ ਮਿਲਣਾ ਸੀ ਵੇਖਦੇ ਵੇਖਦੇ ਲੋਕਾਂ ਨੇ ਉਸ ਦੀਆਂ ਗੱਲਾਂ ਨਾਲ ਸਹਿਮਤੀ ਜਗਾਈ ਲੋਕ ਉਹਦੇ ਇਸ ਪਾਰਟੀ ਗਰੁੱਪ ਵਿੱਚ ਸ਼ਾਮਲ ਹੁੰਦੇ ਗਏ ਬਸ ਫਿਰ ਕੀ ਸੀ ਇੱਕ ਪਾਸੇ ਮਨੁੱਖ ਇੱਕ ਪਾਸੇ ਸਾਡੇ ਹੱਥ ਵਿੱਚ ਫਸਿਆ ਹੈ ਜਨੌਰ ਅਤੇ ਅੱਜ ਕੱਲ੍ਹ ਚੱਲ ਰਹੀ ਬਨਾਉਟੀ ਬੁੱਧੀ ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਨਵੇਂ ਨਵੇਂ ਬੋਟ ਅਤੇ ਪੈਰਾਮੀਟਰਸ ਲਿਖ ਕੇ ਦੁਨੀਆ ਨੂੰ ਬਦਲਣ ਦੀ ਗੱਲ ਸਾਡੇ ਸਾਹਮਣੇ ਨਜ਼ਰ ਆਉਂਦੀ ਆਈ ਰਾਤੋ ਰਾਤ ਤੇਜ਼ੀ ਦੇ ਨਾਲ ਵਾਇਰਸ ਵਾਂਗੂ ਫੈਲਦੀ ਕਾਕਰੋਚ ਜਨਤਾ ਪਾਰਟੀ ਲੋਕਾਂ ਦੇ ਮੂੰਹ ਚੜ੍ਹ ਗਈ ਭਾਰਤ ਦੇਸ਼ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਦੇ ਫੋਲੋਅਰ ਗਿਣਤੀ ਤੋਂ ਵੱਧ ਉਹਨਾਂ ਦੇ ਫੋਲੋਅਰ ਹੋ ਗਏ ਲੱਖਾਂ ਮਿਲੀਅਨ ਟੱਪਦੇ 10-12 ਮਿਲੀਅਨ ਫੋਲੋਅਰ ਹੋ ਗਏ ਦੁਨੀਆ ਭਰ ਦੇ ਲੋਕਾਂ ਨੇ ਤਰਥੱਲੀ ਮਚਾਏ ਇਹਨਾਂ ਕਾਕਰੋਚਾਂ ਦੀ ਟੀਮ ਨੂੰ ਆਪਣੇ ਆਪਣੇ ਪੱਧਰ 'ਤੇ ਮਜ਼ਾਕ ਬਣਾਇਆ ਆਪਣੇ ਆਪਣੇ ਪੱਧਰ 'ਤੇ ਸਾਖ ਦਿੱਤਾ ਆਪਣੇ ਆਪਣੇ ਪੱਧਰ 'ਤੇ ਅੱਗੇ ਵੱਧਦੇ ਗੱਲ ਕਰਦੇ ਨਜ਼ਰ ਆਏ ਦਿਲਚਸਪ ਗੱਲ ਇਹ ਹੈ ਕਿ ਅਸੀਂ ਉਸ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਸਾਡੇ ਆਲੇ ਦੁਆਲੇ ਬੜੀ ਤੇਜ਼ੀ ਨਾਲ ਘਟਨਾਵਾਂ ਲਿਖਦੀਆਂ ਨੇ ਕੁਲਦੀਪ ਸਿੰਘ ਦੀਪ ਹੋਣਾ ਨੇ ਆਪਣੇ ਜਜ਼ਬਾਤਾਂ ਨੂੰ ਟੁੰਬਦੀ ਇੱਕ ਕਵਿਤਾ ਲਿਖੀ ਕਿਸੇ ਸੱਜਣ ਮਿੱਤਰ ਨੇ ਉਹ ਕਵਿਤਾ ਬਣਾ ਕੇ ਸੋਸ਼ਲ ਮੀਡੀਆ 'ਤੇ ਆਪਣੇ ਸੱਜਣਾਂ ਨੂੰ ਭੇਜੀ ਅਤੇ ਕਿਸੇ ਨੇ ਆਪਣੇ ਉਸ ਢੰਗ ਤਰੀਕੇ ਨਾਲ ਕਰਦੇ ਆਪਣੀ ਬਨਾਉਟੀ ਬੁੱਧੀ ਵਰਤਦੇ ਹੋਏ ਆਰਟੀਫਿਸ਼ਲ ਇੰਟੈਲੀਜੈਂਸ ਵਰਤਦੇ ਹੋਏ ਉਸ ਦੀ ਕਵਿਤਾ ਨੂੰ ਇੱਕ ਗੀਤ ਇੱਕ ਨਵਾਂ ਰੂਪ ਦੇ ਦਿੱਤਾ ਇੱਕ ਕਵਿਤਾ ਦਾ ਜੋਸ਼ੀਲਾ ਰੂਪ ਦੇ ਦਿੱਤਾ ਵਾ ਆਓ ਆਪਾਂ ਕਵਿਤਾ ਸੁਣਦੇ ਹਾਂ ਅਤੇ ਆਜ਼ਾਦੀ ਦੇ ਇਸ ਨਵੀਂ ਪੀੜ੍ਹੀ ਦੇ ਨਵੇਂ ਸੰਕਲਪ ਨੂੰ ਵਿਚਾਰਾਂ ਨੂੰ ਅੱਗੇ ਗਤੀ ਜਾਰੀ ਰੱਖਦੇ ਹਾਂ ਜੀ ਹਾਂ ਆਜ਼ਾਦੀ ਦੀ ਇਹ ਕਵਿਤਾ ਦੀਪ ਸਿੰਘ ਦੀਪ ਜਿਹੜੀ ਕਿ ਮੈਨੂੰ ਮੇਰੇ ਸੱਜਣ ਨੇ ਭੇਜੀ ਹੈ ਕਿ ਇਹ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਹੈ
1: ਖਤ ਜੋ ਕਾਕਰੋਚ ਨਹੀਂ ਹਨ ਅੱਗੇ ਮਿਲੇ ਕਾਕਰੋਚ ਸਫਾਈ ਦਸਤਾ ਸਾਨੂੰ ਪਤਾ ਹੈ ਸਾਨੂੰ ਦੇਖਦਿਆਂ ਹੀ ਤੁਹਾਡੇ ਮੱਥੇ 'ਤੇ ਤਿਉੜੀ ਪੈ ਜਾਂਦੀ ਹੈ ਭਵਾਂ ਤਣ ਜਾਂਦੀਆਂ ਨੇ ਅਤੇ ਮੂੰਹ ਟੁੱਟੇ ਹੋਏ ਹੈਂਗਰ ਵਰਗਾ ਹੋ ਜਾਂਦਾ ਹੈ ਅਹਿੰਸਾ ਦੇ ਪੁਜਾਰੀਓ ਕੀ ਤੁਹਾਨੂੰ ਸਾਡਾ ਤੁਹਾਡੇ ਜੁੱਤਿਆਂ ਦੇ ਤਲਿਆਂ ਹੇਠਾਂ ਮਸਲੇ ਜਾਣਾ ਹਿੰਸਾ ਨਹੀਂ ਲੱਗਦੀ ਅਸ਼ਕੇ ਜਾਈਏ ਤੁਹਾਡੇ ਸਭਿਕ ਹੋਣ ਦੇ ਸਾਡਾ ਦਰੜੇ ਜਾਣਾ ਤਾਂ ਤੁਹਾਨੂੰ ਬੁਰਾ ਨਹੀਂ ਲੱਗਦਾ ਤਾਂ ਪਰ ਸਾਡਾ ਜਿਉਂਦੇ ਹੋਣਾ ਬਹੁਤ ਚੁਭਦਾ ਹੈ ਤੁਸੀਂ ਸਾਨੂੰ ਹਨੇਰੇ ਦਾ ਜੀਵ ਕਹਿੰਦੇ ਹੋ ਇਹ ਵੀ ਸੋਚਿਓ ਸਾਡੇ ਮੱਥਿਆਂ ਤੇ ਹਨੇਰਾ ਲਿਖਿਆ ਕਿਸਨੇ ਹੈ ਅਸੀਂ ਹਨੇਰੇ ਵਿੱਚ ਰਹਿੰਦੇ ਹਾਂ ਕਿਉਂਕਿ ਰੋਸ਼ਨੀ ਹਮੇਸ਼ਾ ਤੁਹਾਡੇ ਕਬਜ਼ੇ ਵਿੱਚ ਰਹੀ ਤੁਸੀਂ ਸਾਨੂੰ ਗੰਦਗੀ ਦੀ ਔਲਾਦ ਆਖਦੇ ਹੋ ਪਰ ਇਹ ਤਾਂ ਦੱਸਿਓ ਕਿ ਗੰਦਗੀ ਦਾ ਪਿਓ ਕੌਣ ਹੈ ਇਹ ਗੰਦਗੀ ਆਈ ਕਿੱਥੋਂ ਅਸੀਂ ਲਿਆਂਦੀ ਜਾਂ ਤੁਹਾਡੀ ਹਵਸ ਚੋਂ ਉੱਗੀਆਂ ਫੈਕਟਰੀਆਂ ਜੰਗਾਂ ਅਤੇ ਬਾਜ਼ਾਰਾਂ ਨੇ ਪੈਦਾ ਕੀਤੀ ਮੰਨਿਆ ਸਾਨੂੰ ਦਰੜਨਾ ਤੁਹਾਨੂੰ ਮਨਪਸੰਦ ਖੇਡ ਹੈ ਬਸ ਇੱਕ ਚੱਪਲ ਦੀ ਮਾਰ ਜਾਂ ਹਲਕੇ ਜੇ ਕਿਸੇ ਜ਼ਹਿਰ ਦਾ ਛਿੜਕਾ ਫਿਰ ਤੁਸੀਂ ਆਪਣੇ ਆਪ ਨੂੰ ਜਰਨੈਲ ਐਲਾਨ ਦਿੰਦੇ ਹੋ ਪਰ ਅਸੀਂ ਕਾਕਰੋਚ ਹਾਂ ਫਿਰ ਨਿਕਲ ਆਉਂਦੇ ਹਾਂ ਹਰ ਵਾਰ ਤੁਹਾਡੇ ਦਰੜੇ ਜਾਣ ਤੋਂ ਬਾਅਦ ਵੀ ਕੰਕਰੀਟ ਦੀ ਕੰਧਾਂ ਵਿੱਚੋਂ ਇਤਿਹਾਸ ਦੀਆਂ ਵਿਰਲਾਂ ਵਿੱਚੋਂ ਅਸੀਂ ਸਿੱਲ ਜਾਂ ਗੰਦਗੀ 'ਚੋਂ ਜ਼ਰੂਰ ਉੱਗਦੇ ਹਾਂ ਤੁਹਾਡੀਆਂ ਕਰਤੂਤਾਂ ਤੋਂ ਭੈ ਆਉਂਦਾ ਹੈ ਸਾਡੇ ਸੁਪਨਿਆਂ ਦੀ ਰਾਖ ਵਿੱਚੋਂ ਅਸੀਂ ਉੱਠਦੇ ਹਾਂ ਪਰ ਅਸੀਂ ਕਦੇ ਦਰਿੰਦਗੀ ਨਹੀਂ ਕੀਤੀ ਆਪਣੇ ਹੀ ਜਾਤ ਨੂੰ ਗੈਸ ਚੈਂਬਰਾਂ ਵਿੱਚ ਨਹੀਂ ਸੁੱਟਿਆ ਧਰਤੀ ਤੇ ਲਕੀਰਾਂ ਵਾ ਲਾਸ਼ਾਂ ਦਾ ਕਾਰੋਬਾਰ ਨਹੀਂ ਕੀਤਾ ਸੱਤਾ ਦੇ ਪਾਵੇ ਬਚਾਉਣ ਲਈ ਆਪਣੇ ਹੀ ਲੋਕਾਂ ਨੂੰ ਸਰਹੱਦਾਂ ਤੇ ਭੇਜ ਤਬੂਤ ਅਤੇ ਕਫਨ ਨਹੀਂ ਵੇਚੇ ਕਿਸੇ ਦੇ ਢਿੱਡ ਤੇ ਲੱਤ ਮਾਰ ਭੁੱਖ ਨੂੰ ਕਾਰੋਬਾਰ ਨਹੀਂ ਬਣਾਇਆ ਆਪਣੇ ਹੀ ਨਿਆਣਿਆਂ ਤੇ ਬੰਬ ਨਹੀਂ ਸੁੱਟੇ ਤੇ ਕਦੇ ਪੇਪਰ ਲੀਕ ਕਰਕੇ ਆਪਣੇ ਹੀ 23 ਲੱਖ ਵਿਦਿਆਰਥੀਆਂ ਦੀ ਕਿਸਮਤ ਨੂੰ ਗ੍ਰਹਿਣ ਨਹੀਂ ਲਗਾਇਆ ਤੁਸੀਂ ਕਹਿੰਦੇ ਹੋ ਕਾਕਰੋਚ ਬਚ ਜਾਂਦੇ ਨੇ ਹਰ ਤਬਾਹੀ ਤੋਂ ਬਾਅਦ ਪਰ ਤਬਾਹ ਕਰਦਾ ਕੌਣ ਹੈ ਅਸੀਂ ਤਾਂ ਹਰ ਤਬਾਹੀ ਤੋਂ ਬਾਅਦ ਬਚੀਆਂ ਹੋਈਆਂ ਥਾਵਾਂ ਤੇ ਮੁੜ ਜਿਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਕ ਵਾਰ ਫਿਰ ਤੁਹਾਡੇ ਦੁਆਰਾ ਫਲਾਈ ਗੰਦਗੀ 'ਚ ਉੱਗ ਕੇ ਤੁਹਾਨੂੰ ਸੁਰੱਖਿਆ ਗਾਰਡਾਂ ਦੀਆਂ ਹੇੜਾਂ ਨਾਲ ਸੰਸਦਾਂ ਵਿੱਚ ਬੈਠ ਭਾਸ਼ਣ ਝਾੜਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ ਜਦ ਤੱਕ ਤੁਸੀਂ ਜ਼ਿੰਦਾ ਹੋ ਕਾਕਰੋਚ ਵੀ ਕਦੇ ਨਹੀਂ ਮੁਕਣਗੇ ਸੀਜੇਪੀ ਜ਼ਿੰਦਾਬਾਦ
0: ਜੀ ਹਾਂ ਸੀਜੇਪੀ ਕਾਕਰੋਚ ਜਨਤਾ ਪਾਰਟੀ ਜੋ ਨਾਂ ਵੱਲੋਂ ਤਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਬਦਲਾਅ ਲੱਗਦੀ ਹੈ ਜੋ ਨਾਂ ਵਜੋਂ ਤਾਂ ਇੱਕ ਨਵਾਂ ਰੂਪ ਵੇਖਣ ਨੂੰ ਲੱਗਦੀ ਹੈ ਪਰ ਕੀ ਸੱਚਮੁੱਚ ਹੀ ਇਹ ਸਰਕਾਰਾਂ ਦੀ ਨੀਂਹ ਹਿਲਾ ਦੇਣਗੇ ਕੀ ਸੱਚਮੁੱਚ ਹੀ ਇਹ ਬਦਲਾਅ ਲਿਆਉਣ ਦਾ ਇੱਕ ਨਵਾਂ ਤਰੀਕਾ ਹੈ ਕੀ ਸੱਚਮੁੱਚ ਹੀ ਅਸੀਂ ਕਾਕਰੋਚ ਹਾਂ ਕੀ ਸੱਚਮੁੱਚ ਹੀ ਦੇਸ਼ ਦਾ ਨੌਜਵਾਨ ਦੁਨੀਆ ਭਰ ਵਿੱਚ ਫੈਲੇ ਭਾਰਤੀ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਸਰਕਾਰਾਂ ਨੂੰ ਲੈ ਕੇ ਇੰਨੀ ਵੱਧ ਗਈ ਹੈ ਕਿ ਉਹ ਆਪਣੇ ਆਪ ਨੂੰ ਇੱਕ ਨਵਾਂ ਰੂਪ ਵੇਖਣ ਨੂੰ ਲੱਗਦੀ ਹੈ ਪਰ ਕੀ ਸੱਚਮੁੱਚ ਹੀ ਇਹ ਸਰਕਾਰਾਂ ਦੀ ਨੀਂਹ ਹਿਲਾ ਦੇਣਗੇ ਕੀ ਸੱਚਮੁੱਚ ਹੀ ਇਹ ਬਦਲਾਅ ਲਿਆਉਣ ਦਾ ਇੱਕ ਨਵਾਂ ਤਰੀਕਾ ਹੈ ਕੀ ਸੱਚਮੁੱਚ ਹੀ ਅਸੀਂ ਕਾਕਰੋਚ ਹਾਂ ਕੀ ਸੱਚਮੁੱਚ ਹੀ ਦੇਸ਼ ਦਾ ਨੌਜਵਾਨ ਦੁਨੀਆ ਭਰ ਵਿੱਚ ਫੈਲੇ ਭਾਰਤੀ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਸਰਕਾਰਾਂ ਨੂੰ ਲੈ ਕੇ ਇੰਨੀ ਵੱਧ ਗਈ ਹੈ ਕਿ ਉਹ ਆਪਣੇ ਆਪ ਨੂੰ ਕਾਕਰੋਚ ਮਹਿਸੂਸ ਕਰ ਰਹੇ ਹਨ

ਜੀ ਹਾਂ ਇਹੋ ਜਿਹੇ ਸਵਾਲ ਇਹ ਮੁੱਦੇ ਇਹ ਵਿਚਾਰ ਕਰਨ ਲਈ ਤੁਹਾਡੇ ਸਾਹਮਣੇ ਅਸੀਂ ਇੱਥੇ ਬੈਠੇ ਹਾਂ ਕਾਕਰੋਚ ਜਨਤਾ ਪਾਰਟੀ ਨਾਂ ਵਜੋਂ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਨਾਂ ਲੱਗਦੀ ਹੈ ਇਹ ਅਭਿਜੀਤ ਦੀਪਿਕੇ ਜੋ ਕਿ ਅਮਰੀਕਾ ਦੇ ਵਿੱਚ ਇੱਕ ਪੋਸਟ ਗ੍ਰੈਜੂਏਟ ਜਰਨਲਿਜ਼ਮ ਦਾ ਬੋਸਟਨ ਦੇ ਵਿੱਚ ਰਹਿੰਦਾ ਆ ਉਸ ਦੇ ਖਿਆਲ ਦੀ ਸੀ ਜੋ ਕਿ ਆਪ ਕਿਸੇ ਵੇਲੇ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਸੀ ਬਹੁਤ ਸਾਰੀਆਂ ਅਟਕਲਾਂ ਜਦੋਂ ਐਡੇ ਵੱਡੇ ਮੂਵਮੈਂਟ ਨੂੰ ਅੰਦੋਲਨ ਨੂੰ ਜਦੋਂ ਅਸੀਂ ਇੱਕ ਵਿਅਕਤੀ 'ਤੇ ਫੋਕਸ ਕਰ ਦਿੰਦੇ ਹਾਂ ਤਾਂ ਕੁਦਰਤੀ ਗੱਲ ਹੁੰਦੀ ਹੈ ਕਿ ਉਸ ਵਿਅਕਤੀ 'ਤੇ ਹਰ ਤਰ੍ਹਾਂ ਦਾ ਦਬਾਅ ਪੈਂਦਾ ਹੈ ਰਾਜਨੀਤੀ ਇਸ ਤਰ੍ਹਾਂ ਦਾ ਮੁੱਦਾ ਬਣ ਗਈ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਇਲਜ਼ਾਮ ਹੇਠ ਲਾ ਕੇ ਮੀਡੀਆ ਰਾਹੀਂ ਕੰਟਰੋਲ ਕਰਕੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਇਹ ਕੀਤਾ ਵੀ ਗਿਆ ਅਭਿਜੀਤ ਨੇ ਇਹ ਗੱਲ ਪੱਤਰਕਾਰਾਂ ਤੋਂ ਸਵਾਲ ਜਵਾਬ ਦਿੰਦੇ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੁਝ ਲੋਕਾਂ ਨਾਲ ਉਹ ਖੁੱਲ੍ਹੇ ਤੌਰ 'ਤੇ ਸਾਹਮਣੇ ਆ ਕੇ ਗੱਲਬਾਤ ਕੀਤੀ ਆਮ ਤੌਰ 'ਤੇ ਉਹ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਫੋਲੋ ਹੁੰਦਾ ਹੋਇਆ ਇੱਕ ਦੂਜੇ ਨਾਲ ਗੱਲ ਕਰਨ ਦੀ ਗੱਲ ਕਰ ਰਿਹਾ ਉਹਨਾਂ ਦਾ ਮਤਲਬ ਇਹ ਸੀਗਾ ਕਿ ਜੋ ਚੀਫ ਜਸਟਿਸ ਨੇ ਉਹਨਾਂ ਨੂੰ ਪੈਰਾਸਾਈਟ ਜਾਂ ਕਾਕਰੋਚ ਕਹਿਣ ਦੀ ਗੱਲ ਕੀਤੀ ਇਹ ਸਾਡਾ ਕੁਲੈਕਟਿਵ ਵਿਰੋਧ ਹੈ ਇਹ ਦੇਸ਼ ਦੇ ਜਵਾਨਾਂ ਦਾ ਇੱਕ ਸਾਂਝਾ ਮੁੱਦਾ ਹੈ ਜਿਸ 'ਤੇ ਵਿਚਾਰ ਕਰਨ ਦੀ ਗੱਲ ਕਰਦੇ ਨੇ ਉਹ ਆਪਣੇ ਆਪ ਨੂੰ ਵਾਇਸ ਆਫ ਲੇਜ਼ੀ ਅਨਪਲਾਇਮੈਂਟ ਦੀ ਗੱਲ ਕਰਦੇ ਨੇ ਉਹ ਆਪਣੇ ਆਪ ਵਿੱਚ ਫੈਲੇ ਇੱਕ ਕ੍ਰੋਨੀਕਲ ਡਿਜ਼ੀਜ਼ ਨੂੰ ਹਟਾਉਣ ਦੀ ਗੱਲ ਕਰਦੇ ਨੇ ਜੀ ਹਾਂ ਇੱਕ ਐਸਾ ਸਮਾਜ ਬਣਾਉਣ ਦੀ ਗੱਲ ਕਰਦੇ ਨੇ ਜਿਹਦੇ ਵਿੱਚ ਕਿ ਉਹ ਨਵੇਂ ਸਿਸਟਮ ਨਵੇਂ ਨਵੇਂ ਪ੍ਰਬੰਧ ਲੈ ਕੇ ਆਉਣ ਦੀ ਗੱਲ ਆਪਣੇ ਆਪ ਕਰਦੇ ਰਹਿੰਦੇ ਨੇ ਜੀ ਹਾਂ ਇਸ ਤਰ੍ਹਾਂ ਦੇ ਪੈਰਾਸਾਈਟ ਇਸ ਤਰ੍ਹਾਂ ਦੇ ਸਿਸਟਮ ਦੇ ਬਦਲਾਓ ਇਹ ਅੱਜ ਦੇ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਆਉਣੇ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਜਿਸ ਤਰੀਕੇ ਨਾਲ ਟੈਕਨੋਲੋਜੀ ਇਸ ਢੰਗ ਨਾਲ ਵੱਧ ਰਹੀ ਹੈ ਪਰ ਆਪਾਂ ਇਸ ਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਹੁਣ ਜੰਗ ਲੋਕਾਂ ਵਿਚਕਾਰ ਨਹੀਂ ਹੁਣ ਜੰਗ ਲੋਕ ਅਤੇ ਉਹਨਾਂ ਵਿਚਕਾਰ ਹੈ ਉਹ ਜਿਨ੍ਹਾਂ ਕੋਲ ਮੀਡੀਆ ਹੈ ਉਹ ਜਿਨ੍ਹਾਂ ਕੋਲ ਟੈਕਨੀਕ ਹੈ ਉਹ ਜਿਨ੍ਹਾਂ ਕੋਲ ਪੈਸਾ ਹੈ ਉਹ ਸਰਕਾਰਾਂ ਦੇ ਪਿੱਛੇ ਚੱਲ ਰਿਹਾ ਉਹ ਤੰਤਰ ਜੋ ਸਰਕਾਰਾਂ ਨੂੰ ਚਲਾਉਣ ਵਿੱਚ ਕਾਮਯਾਬ ਹੁੰਦਾ ਹੈ ਅਤੇ ਉਹਦਾ ਨਤੀਜਾ ਉਹਦਾ ਰਿਜ਼ਲਟ ਉਹਦਾ ਰੋਸ ਉਹਦਾ ਗੁੱਸਾ ਇਹਨਾਂ ਬਣੇ ਹੱਥਾਂ 'ਚ ਫੜੇ ਮੋਬਾਈਲਾਂ ਰਾਹੀਂ ਸਾਨੂੰ ਤੁਹਾਡੇ ਸਾਹਮਣੇ ਵੇਖਣ ਵਿੱਚ ਵੱਖ ਵੱਖ ਰੂਪਾਂ ਵਿੱਚ ਵੇਖਣ ਵਿੱਚ ਮਿਲਦਾ ਹੈ ਜੀ ਹਾਂ ਪਹਿਲੀ ਡਿਮਾਂਡ ਜੋ ਕਾਕਰੋਚ ਜਨਤਾ ਪਾਰਟੀ ਨੇ ਕਹੀ ਜੋ ਮੁੱਦਿਆਂ ਦੀ ਗੱਲ ਉਹਨਾਂ ਨੇ ਕਹੀ ਉਹਦੇ 'ਤੇ ਗੱਲ ਅਸੀਂ ਕਰਾਂਗੇ ਪਰ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਸਿੱਖਿਆ ਮੰਤਰੀ ਇਸ ਕਾਰਨ ਕਰਕੇ ਰਿਜ਼ਾਈਨ ਦੇਵੇ ਮੈਂ ਸਮਝਦਾ ਕਿ ਐਵੇਂ ਕੁਰਸੀ ਨੂੰ ਚੰਬੜੇ ਰਹਿਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਜੇ ਰਿਜ਼ਾਈਨ ਦੇਣ ਨਾਲ ਮਸਲੇ ਖਤਮ ਹੁੰਦੇ ਆ ਤਾਂ ਰਿਜ਼ਾਈਨ ਦੇ ਦੇਣਾ ਚਾਹੀਦਾ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਰਿਜ਼ਾਈਨ ਦੇਣ ਦੇ ਨਾਲ ਸਾਨੂੰ ਕੀ ਹਾਸਲ ਹੁੰਦਾ ਅਤੇ ਕੀ ਹਾਸਲ ਨਹੀਂ ਹੁੰਦਾ ਮੁੱਦੇ ਬਹੁਤ ਨੇ ਉਹਨਾਂ ਨੇ ਇਹਨਾਂ ਮੁੱਦਿਆਂ ਦੇ ਵਿੱਚ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੁੱਦਿਆਂ ਦੇ ਵਿੱਚ ਜੇ ਮੈਂ ਅੱਗੇ ਗੱਲ ਕਰਾਂ ਕਿ ਮੁੱਦੇ ਤਾਂ ਵੈਸੇ ਪੰਜ ਉਹਨਾਂ ਦੇ ਮੇਨ ਮੁੱਦੇ ਨੇ ਪਰ ਮੈਂ ਇੱਕ ਇੱਕ ਮੁੱਦੇ ਨੂੰ ਇਕੱਲਾ ਇਕੱਲਾ ਲੈ ਕੇ ਤੁਹਾਡੇ ਨਾਲ ਗੱਲ ਕਰੂੰਗਾ ਅਤੇ ਸਵਾਲ ਜਦੋਂ ਅਸੀਂ ਇਸ ਕਾਕਰੋਚ ਪਾਰਟੀ ਦੇ ਇਹਨਾਂ ਕਦਮਾਂ ਨੂੰ ਇਹਨਾਂ ਰੌਲਿਆਂ ਨੂੰ ਅਸੀਂ ਆਪਣੇ ਢੰਗ ਤਰੀਕੇ ਨਾਲ ਵੇਖਦੇ ਹਾਂ ਤਾਂ ਫਿਰ ਸਾਨੂੰ ਇਹ ਨਜ਼ਰ ਆਉਂਦਾ ਕਿ ਸ਼ਾਇਦ ਜਿਹੜੇ ਘਰ ਬਾਰ ਛੱਡ ਕੇ ਅਸੀਂ ਪਰਦੇਸ ਹੋਏ ਹਾਂ ਉਹ ਘਰ ਬਾਰ ਫਿਰ ਪਰਦੇਸ ਨਾ ਹੁੰਦੇ ਤਾਂ ਸ਼ਾਇਦ ਅਸੀਂ ਵੀ ਇਹੋ ਜਿਹੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹੁੰਦੇ ਇਹ ਵੀ ਖਿਆਲ ਮੇਰੇ ਸੱਜਣ ਨੇ ਮੈਨੂੰ ਕਹੀ

ਤੁਸੀਂ ਸੁਣ ਰਹੇ ਹੋ ਗੱਲਾਂ ਚੁਗਲ ਮੈਂ ਬਿੱਕੀ ਸਿੰਘ ਅਸੀਂ ਅੱਜ ਖਾਸ ਮੁੱਦੇ ਤੇ ਗੱਲ ਕਰ ਰਹੇ ਸੀ ਤੇ ਜਿਸ ਇਮੋਸ਼ਨ ਦਰਦ ਭਰਦੀ ਗੱਲ ਤਰਸੇਮ ਜਸਰ ਹੁਣੀ ਆਪਣੇ ਇਸ ਗੀਤ ਦੇ ਵਿੱਚ ਵੀ ਕਰ ਰਹੇ ਸੀ ਕਿ ਸਾਡੇ ਰੰਗਲੇ ਚੁਬਾਰੇ ਕਿਉਂ ਬਣੇ ਅਸੀਂ ਇਸ ਦੇਸ਼ ਨੂੰ ਛੱਡ ਕੇ ਕਿਉਂ ਆਏ ਹਾਂ ਅਤੇ ਕਿੱਥੇ ਅਸੀਂ ਪਹੁੰਚ ਗਏ ਹਾਂ ਪਰ ਜਦੋਂ ਕਿਤੇ ਜੋ ਸਾਡੇ ਆਲੇ ਦੁਆਲੇ 'ਚ ਵਾਪਰ ਰਿਹਾ ਮੈਂ ਇੱਥੇ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਅਸੀਂ ਅੱਜ ਇੱਕ ਬੰਦ ਕਮਰੇ ਵਿੱਚ ਬੈਠ ਕੇ ਵੀ ਆਪਣੇ ਦੇਸ਼ ਨਾਲ ਜੁੜ ਸਕਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਅੱਜ ਪੰਜਾਬ ਦਾ ਭਲਾ ਕਰਨ ਦੇ ਲਈ ਪੰਜਾਬ ਵਿੱਚ ਹੀ ਹੋਈਏ ਸਾਡੇ ਵਿਚਾਰ ਸਾਡੇ ਖਿਆਲ ਸਾਡੇ ਆਈਡੀਆਜ਼ ਬਹੁਤ ਕੁਛ ਬਹੁਤ ਲੋਕਾਂ ਨਾਲ ਮਿਲ ਕੇ ਚੱਲਦੇ ਆ ਅਤੇ ਅਸੀਂ ਸ਼ਾਇਦ ਇਹਨਾਂ ਕੰਮਾਂ ਕਾਜਾਂ 'ਚ ਨਿਕਲਦੇ ਹੋਏ ਬਾਹਰ ਅੰਦਰ ਆਉਂਦੇ ਹੋਏ ਕੀ ਗੱਲ ਕਰ ਰਹੇ ਹਾਂ ਪ੍ਰੋਗਰਾਮ ਦਾ ਖਾਸ ਮਕਸਦ ਆਜ਼ਾਦੀ ਸੰਕਲਪ ਕਾਕਰੋਚ ਬਨਾਮ ਕਾਕਰੋਚ ਉਹ ਇਸ ਕਰਕੇ ਕਹਿਣਾ ਪਿਆ ਕਿ ਭਾਵੇਂ ਕਿ ਕੋਈ ਸਾਨੂੰ ਨਾਲੀ ਦਾ ਕੀੜਾ ਕਹੇ ਕੋਈ ਸਾਨੂੰ ਕੀੜੇ ਵਾਂਗੂ ਮਸਲਣ ਦੀ ਗੱਲ ਕਰੇ ਅਤੇ ਸਾਨੂੰ ਬਹੁਤ ਭੈੜੀ ਲੱਗੇ ਅਤੇ ਸਾਡੀ ਲੜਾਈ ਹੋ ਜਾਵੇ ਪਰ ਅੱਜ ਅਸੀਂ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਜਿਹਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਕਾਕਰੋਚ ਕਹਿਣ ਵਿੱਚ ਸੰਕੋਚ ਨਹੀਂ ਕਰ ਰਹੇ ਆਖਿਰ ਸਾਨੂੰ ਇਹ ਗੱਲ ਕਿਉਂ ਕਹਿਣੀ ਪਈ ਆਖਿਰ ਇਹ ਮੁੱਦੇ 'ਤੇ ਸਾਨੂੰ ਕਿਉਂ ਆਉਣਾ ਪਿਆ ਕਿਉਂ ਗੱਲ ਬਹੁਤ ਸਪਸ਼ਟ ਅਤੇ ਸਾਫ਼ ਆ ਜਿਸ ਸਮਾਜ ਦਾ ਆਧਾਰ ਦਿਸ਼ਾ ਨੀਂਹ ਪੱਥਰ ਅਸੀਂ ਵੱਡੀ ਗ੍ਰੀਕ ਸਾਈਕੋਲੋਜੀ ਤੋਂ ਸੰਕਲਪ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਦਾਅਵਾ ਕਰਕੇ ਕਰਦੇ ਹਾਂ ਪਿਛਲੇ 70-75 ਸਾਲਾਂ ਦੇ ਵਿੱਚ ਉਹ ਦੇਸ਼ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਹਾਂ ਉਹ ਆਪਣੇ ਉਸ ਧਰਤੀ ਦਿਨੋ ਦਿਨ ਡੀਗ੍ਰੇਡ ਹੁੰਦੀ ਗਈ ਘੱਟ ਗਿਣਤੀਆਂ ਨਾਲ ਉਸ ਮੁਲਕ ਵਿੱਚ ਕਿਸ ਹੱਦ ਤੱਕ ਹੋਇਆ ਕਿ ਸਾਡਾ ਵਿਸ਼ਵਾਸ ਉਹਨਾਂ ਸਰਕਾਰਾਂ 'ਤੇ ਨਹੀਂ ਕੋਈ ਵੀ ਨਵੀਂ ਚੀਜ਼ ਆਉਂਦੀ ਆ ਅਸੀਂ ਉਹਨੂੰ ਫਟਾਫਟ ਅਡੋਪਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਖਾਸ ਤੌਰ 'ਤੇ ਉਹ ਪੀੜ੍ਹੀ ਜਿਹੜੀ ਸੰਨ 2000 ਤੋਂ ਬਾਅਦ ਪੈਦਾ ਹੋਈ ਉਹ ਪੀੜ੍ਹੀ ਜੋ ਜਵਾਨ ਹੈ ਜਿਸ ਨੇ ਅਜੇ ਆਪਣੀਆਂ ਸੱਧਰਾਂ ਨੂੰ ਆਪਣੇ ਚਾਵਾਂ ਮਲਾਰਾਂ ਨੂੰ ਜੋ ਕਿ ਸੋਸ਼ਲ ਮੀਡੀਆ ਰਾਹੀਂ ਸਾਡੇ ਅੱਖਾਂ ਕੰਨਾਂ 'ਤੇ 24 ਘੰਟੇ ਛਾਇਆ ਰਹਿੰਦਾ ਉਹਨਾਂ ਨੂੰ ਪੂਰਾ ਕਰਨਾ ਹੈ ਅਤੇ ਜਦੋਂ ਉਹ ਪੂਰਾ ਨਾ ਹੁੰਦਾ ਨਜ਼ਰ ਆਵੇ ਜਦੋਂ ਸਰਕਾਰਾਂ ਦੀ ਪਿੰਗ ਪੌਲ ਬੌਲ ਇੱਕ ਪਾਰਟੀ ਆ ਗਈ ਦੂਜੀ ਆ ਗਈ ਮਸਲੇ ਉੱਥੇ ਦੇ ਉੱਥੇ ਉਹਨਾਂ ਦੇ ਬੁਨਿਆਦੀ ਹੱਲ ਵੀ ਨਾ ਹੋਣ ਤਾਂ ਗੁੱਸਾ ਤਾਂ ਫਰਸਟ੍ਰੇਸ਼ਨ ਆਉਂਦੀ ਆ ਕਾਕਰੋਚ ਜਨਤਾ ਪਾਰਟੀ 5 ਅਹਿਮ ਮੁੱਦੇ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਗੱਲ ਕੀਤੀ ਉਹ ਇਸ਼ੂ ਸਾਹਮਣੇ ਨਹੀਂ ਆ ਰਿਹਾ ਸੋਸ਼ਲ ਮੀਡੀਆ 'ਤੇ ਜਿਵੇਂ ਕਿ ਸਾਨੂੰ ਆਦਤ ਆ ਕਿ ਅਸੀਂ ਇਸ਼ੂ ਬੇਸ ਪੋਲੀਟਿਕਸ ਸਿਆਸਤ ਦੀ ਗੱਲ ਨਹੀਂ ਕਰਦੇ ਅਸੀਂ ਇਨਸਾਨ ਵਿਅਕਤੀ ਵਿਸ਼ੇਸ਼ ਦੀ ਗੱਲ ਕਰਦੇ ਹਾਂ ਅਸੀਂ ਇੱਕ ਵਿਅਕਤੀ ਦੇ ਕਿਰਦਾਰ ਨੂੰ ਲੈ ਕੇ ਕਿਰਦਾਰ ਕੁਛ ਉਹਦੇ ਚਰਿੱਤਰ ਨੂੰ ਲੈ ਕੇ ਉਹਦੀਆਂ ਸੰਭਾਵਨਾ ਨੂੰ ਲੈ ਕੇ ਉਹਦੇ 'ਤੇ ਪ੍ਰੋਪੇਗੰਡਾ ਕਰਕੇ ਉਹਦੀ ਕਿਰਦਾਰ ਕੁਰਸੀ ਕਰਕੇ ਉਹਦੇ ਪਰਿਵਾਰ ਨੂੰ ਧਮਕਾ ਕੇ ਗੱਲ ਕਰਨ ਦੀ ਬੰਦ ਕਰਨ ਦੀ ਗੱਲ ਕਰਦੇ ਹਾਂ ਮੋੜਨ ਦੀ ਗੱਲ ਕਰਦੇ ਹਾਂ ਪਾਰਟੀਆਂ ਬਦਲਣ ਦੀ ਗੱਲ ਕਰਦੇ ਹਾਂ ਜਿਸ ਨੂੰ ਅਜੋਕੀ ਪੀੜ੍ਹੀ ਨੂੰ 5 ਮੁੱਦੇ ਦਿੱਤੇ ਗਏ ਜਿਸ ਨੂੰ ਉਹ ਚੈਲੰਜ ਕਰਦਾ ਹੈ ਪਹਿਲਾ ਮੁੱਦਾ ਜੋ ਕਿ ਉਹਨਾਂ ਨੇ ਸਿਰਫ ਜੱਜਸ ਲਈ ਗੱਲ ਕੀਤੀ ਮੇਰਾ ਆਪਣਾ ਜਾਂ ਮੈਨੂੰ ਲੱਗਦਾ ਕਿ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉਹ ਮੁੱਦਾ ਹੈ ਕਿ ਨੋ ਪੋਸਟ ਰਿਟਾਇਰਮੈਂਟ ਰਿਵਾਰਡ ਫਾਰ ਜੱਜਸ ਇਹ ਨਹੀਂ ਵੀ ਅੱਜ ਤੁਹਾਨੂੰ ਸਰਕਾਰ ਲਾਤਾ ਅਤੇ ਹੁਣ ਤੁਸੀਂ ਪਾਰਟੀ ਵਿੱਚ ਸ਼ਾਮਿਲ ਹੋ ਜਾਓ ਪੰਜਾਬ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਸਰਕਾਰੀ ਪੁਲਿਸ ਅਫਸਰ ਪੁਲਿਸ ਕਮਿਸ਼ਨਰ ਉਹ ਸਰਕਾਰਾਂ ਵਿੱਚ ਸ਼ਾਮਿਲ ਹੋ ਗਏ ਬਹੁਤ ਸਾਰੇ ਵੱਡੇ ਅਫਸਰ ਜੋ ਕਿ ਜਿਨ੍ਹਾਂ ਦੇ ਫੈਸਲੇ ਸਰਕਾਰਾਂ ਦੀ ਨੀਤੀਆਂ ਨੂੰ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ ਉਹ ਰਿਟਾਇਰਮੈਂਟ ਕਈ ਵਾਰੀ ਪਹਿਲਾਂ ਸ਼ਾਮਿਲ ਹੋ ਜਾਂਦੇ ਨੇ ਵੱਡੀ ਪੱਧਰ 'ਤੇ ਕਰਪਸ਼ਨ ਕਰਕੇ ਆਪਣੇ ਪੈਸੇ ਨੂੰ ਬਚਾਉਣ ਲਈ ਕੋਈ ਰਾਜ ਸਭਾ ਦੇ ਲੋਕ ਸਭਾ ਦੇ ਸੀਟਾਂ ਲੈਂਦਾ ਹੈ ਇਹ ਕੰਮ ਬੰਦ ਹੋਣਾ ਚਾਹੀਦਾ ਹੈ ਕਿਸੇ ਵੀ ਸਰਕਾਰੀ ਅਫਸਰ ਨੂੰ ਗੈਰ ਸਰਕਾਰੀ ਅਰਧ ਸਰਕਾਰੀ ਅਫਸਰ ਜਿੱਥੇ ਜਿਹਦਾ ਸੰਬੰਧ ਲੋਕਾਂ ਨਾਲ ਸਿੱਧਾ ਪੈਂਦਾ ਹੈ ਜੇ ਉਹ ਸਿਆਸਤ ਵਿੱਚ ਆ ਕੇ ਸੱਤਾ ਵਿੱਚ ਪਾਵਰ ਲੈਣਾ ਚਾਹੁੰਦਾ ਹੈ ਤਾਂ ਘੱਟੋ ਘੱਟ 5 ਸਾਲ ਇੱਕ ਖਾਸ ਇਲਾਕੇ ਦਾ ਵੋਟਰ ਬਣੇ ਉੱਥੇ ਰਹੇ ਨੌਕਰੀ ਛੱਡੇ ਲੋਕਾਂ ਲਈ ਕੰਮ ਕਰੇ ਫਿਰ ਜਿੱਦਾਂ ਦਾ ਉਹਦਾ ਮਾਹੌਲ ਹੈ ਜਿੱਦਾਂ ਦੇ ਲੋਕ ਉਹਨੂੰ ਪਸੰਦ ਕਰਦੇ ਆ ਉਹਨਾਂ ਮਾਹੌਲਾਂ ਦੇ ਵਿੱਚੋਂ ਚਲਾ ਵੀ ਜਾਵੇ ਤਾਂ ਸਾਨੂੰ ਕੀ ਫਰਕ ਪੈਂਦਾ ਹੈ ਜੀ ਹਾਂ ਇਹ ਇੱਕ ਮੁੱਦਾ ਸੀ ਜੋ ਮੈਂ ਸਮਝਦਾ ਕਿ CJP ਜਿਹੜੀ ਪਾਰਟੀ ਆ ਸ਼ਾਇਦ ਇਸ 'ਤੇ ਵਿਚਾਰ ਕਰਨ ਦੀ ਲੋੜ ਆ ਜ਼ਰੂਰੀ ਨਹੀਂ ਕਿ ਇਹ ਗੱਲ ਕਾਕਰੋਚਾਂ ਨੇ ਕੀਤੀ ਆ ਇਹ ਮੁੱਦਾ ਵੈਸੇ ਵੀ ਸਾਰੀਆਂ ਅਹਿਮ ਪਾਰਟੀਆਂ ਦੇ ਧਿਆਨ ਵਿੱਚ ਕਿਉਂ ਨਹੀਂ ਕਿਉਂਕਿ ਇਹ ਲੋਕ ਹਿੱਤ ਦਾ ਮੁੱਦਾ ਆ ਦੂਜੀ ਗੱਲ ਉਹਨਾਂ ਨੇ ਜੈਂਡਰ ਇਕੁਐਲਿਟੀ ਦੀ ਗੱਲ ਕੀਤੀ ਔਰਤਾਂ ਨੂੰ 50-50% ਰਿਜ਼ਰਵੇਸ਼ਨ ਦਿੱਤੀ ਜਾਵੇ ਰਿਜ਼ਰਵੇਸ਼ਨ ਭਾਰਤ ਵਰਗੇ ਮੁਲਕ ਵਿੱਚ ਬਹੁਤ ਵੱਡੀ ਪੱਧਰ 'ਤੇ ਆ ਕੋਈ 36 ਤਰ੍ਹਾਂ ਦੀ ਰਿਜ਼ਰਵੇਸ਼ਨ ਆ ਕੋਈ ਬਾਰਡਰ ਏਰੀਆ ਰਿਜ਼ਰਵੇਸ਼ਨ ਆ ਕਾਸਟ ਬੇਸ ਰਿਜ਼ਰਵੇਸ਼ਨ ਆ
ਪਰ ਔਰਤਾਂ ਦੀ ਜਿੱਥੋਂ ਤੱਕ ਕੁਛ ਹੱਦ ਤੱਕ ਰਿਪ੍ਰੈਜ਼ੈਂਟੇਸ਼ਨ ਹੈ ਵੀ ਜਿਸ ਤਰ੍ਹਾਂ ਔਰਤਾਂ ਦੀ ਬਰਾਬਰੀ ਦੀ ਗੱਲ ਕੀਤੀ ਹੈ ਜਿਵੇਂ ਕਿ ਮੈਂ ਇਸ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਅਰਿਸਟੋਟਲ ਨੇ ਜਦੋਂ ਡੈਮੋਕ੍ਰੇਸੀ ਔਰ ਪੋਲਿਟਿਕਸ ਦਾ ਧਿਆਨ ਰੱਖਿਆ ਉਹ ਕਹਿੰਦਾ ਸੀ ਕਿ ਜਿਹੜੇ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਜਿਸ 'ਚ ਔਰਤਾਂ ਵੀ ਕਿਹਾ ਸੀ ਉਹਨਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਪਰ ਸਮੇਂ ਦੇ ਨਾਲ ਅੱਜ ਦੇ ਅਜੋਕੇ ਮਾਹੌਲ ਦੇ ਮੁਤਾਬਕ ਜਿੱਥੇ ਕੁੜੀਆਂ ਮੁੰਡੇ ਬਰਾਬਰ ਨੇ ਉੱਥੇ ਜੇ ਬਰਾਬਰ ਦੇ ਹੱਕ ਦਿੱਤੇ ਵੀ ਜਾਣ ਤਾਂ ਕੋਈ ਗਲਤ ਨਹੀਂ ਹੋਵੇਗਾ ਪਰ ਅਸੀਂ ਇਹ ਵੀ ਵੇਖ ਲਈਏ ਕਿ ਪਿੰਡ ਦੀ ਔਰਤ ਪ੍ਰਧਾਨ ਹੁੰਦੀ ਹੈ ਜਾਂ ਸਰਪੰਚ ਹੁੰਦੀ ਹੈ ਅਤੇ ਕੰਮ ਸਾਰੇ ਬੰਦਾ ਕਰਦਾ MLA MP ਔਰਤ ਹੁੰਦੀ ਹੈ ਅਤੇ ਪ੍ਰਧਾਨਗੀ ਉਹਦੇ ਬੰਦੇ ਦੀ ਹੁੰਦੀ ਹੈ ਇਹ ਜਿਹੜੀ ਸੋਸ਼ਲ ਸਮਾਜਿਕ ਪੱਧਰ 'ਤੇ ਬਰਾਬਰਤਾ ਆ ਉਹ ਘਰ ਤੋਂ ਚਲਾ ਕੇ ਸਰਕਾਰ ਪਾਰਲੀਮੈਂਟ ਤੱਕ ਹੋਣੀ ਚਾਹੀਦੀ ਹੈ ਉਹਦੇ ਲਈ ਮਾਹੌਲ ਸਿਰਜਣ ਦੀ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ 50% ਕਰਨੀ ਹੈ ਬਾਕੀ ਰਿਜ਼ਰਵੇਸ਼ਨਾਂ ਘੱਟ ਵੱਧ ਕਰਨੀਆਂ ਇਹ ਤਾਂ ਹੁਣ ਉਹਨਾਂ ਸਰਕਾਰਾਂ ਦੇ ਇਹ ਸਿਆਣੇ ਬੁੱਧੀਜੀਵੀ ਵਿਅਕਤੀ ਬਹਿ ਕੇ ਸੋਚਣ ਅਤੇ ਮੇਰੇ ਵਰਗੇ ਕਿਤੇ ਨਿਆਣੇ ਨੂੰ ਵੀ ਸਮਝਾਉਣ ਤਾਂ ਸ਼ਾਇਦ ਗੱਲ ਕੁਝ ਸਮਝ ਆਉਂਦੀ ਆ ਮੀਡੀਆ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਦਾ ਪਾਏਦਾਰ ਅਜੋਕੇ ਯੁੱਗ ਵਿੱਚ ਕੀਤੀ ਜਾਣੀ ਚਾਹੀਦੀ ਆ ਇੱਥੇ ਗੱਲ ਖਾਸ ਕਰਨੀ ਕਿ ਅਜੋਕਾ ਮੀਡੀਆ ਹੁਣ ਉਹ ਅਖਬਾਰਾਂ ਵਾਲੀ ਸਾਜਿਸ਼ ਨਹੀਂ ਰਹੀ ਕਿ ਸਾਰੀਆਂ ਅਖਬਾਰਾਂ ਇਕੱਠੀਆਂ ਇੱਕੋ ਇੱਕ ਤਰ੍ਹਾਂ ਦੀ ਖਬਰ ਰਾਤ ਨੂੰ ਛਾਪਣਗੀਆਂ ਸਵੇਰੇ ਉੱਠ ਕੇ ਅਗਲੇ 2 ਦਿਨ ਹਫ਼ਤੇ ਵਿੱਚ ਸਾਜਿਸ਼ ਬਣਾ ਕੇ ਉਹਨਾਂ ਖਬਰਾਂ 'ਤੇ ਪਹਿਰਾ ਦਿੱਤਾ ਜਾਊਗਾ ਹੁਣ ਮੀਡੀਆ ਤੋਂ ਸਰਕਾਰਾਂ ਵੀ ਡਰਦੀਆਂ ਨੇ ਅਤੇ ਮੀਡੀਆ ਵਾਲੇ ਵੀ ਸਰਕਾਰਾਂ ਤੋਂ ਡਰਦੇ ਆ ਕਿਉਂਕਿ ਕਿਤੇ ਕਿਤੇ ਤਾਂ ਸਰਕਾਰਾਂ ਮੀਡੀਆ ਦੇ ਦਬਾ ਰਹੀਆਂ ਨੇ ਕਿਤੇ ਕਿਤੇ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ ਕਿਤੇ ਕਿਤੇ ਇੱਕ ਵਿਅਕਤੀ ਵਿਸ਼ੇਸ਼ ਦਾ ਖਾਸ ਟਾਈਮ 'ਤੇ ਖਾਸ ਮੌਕੇ 'ਤੇ ਪ੍ਰੋਗਰਾਮ ਹੀ ਉਡਾ ਦਿੱਤਾ ਜਾਂਦਾ ਕਿਤੇ ਕਿਤੇ ਮੀਡੀਆ ਕੰਪਨੀਆਂ ਸਰਕਾਰਾਂ ਰਲ ਕੇ ਖਾਸ ਬੰਦਿਆਂ ਨੂੰ ਵੀ ਰੋਕ ਦਿੰਦੀਆਂ ਨੇ ਮੀਡੀਆ ਦੁਨੀਆ ਦਾ ਇੰਡੀਪੈਂਡੈਂਟ ਹੋਵੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਬ੍ਰਾਡਕਾਸਟ ਕਰ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਦਾ ਖਾਣਾ ਪੀਣਾ ਬੰਦ ਹੋਵੇ ਮੀਡੀਆ ਲੋਕਾਂ ਦਾ ਹੋਵੇ ਅਤੇ ਮੀਡੀਆ ਦੇ ਉੱਤੇ ਸਟ੍ਰਿਕਟ ਕੰਟਰੋਲ ਲੋਕਾਂ ਦੁਆਰਾ ਬਣਾਈ ਕਿਸੇ ਪ੍ਰਬੰਧ ਵੱਲੋਂ ਹੋਵੇ ਇਹ ਕਿੱਦਾਂ ਅਤੇ ਕਿਵੇਂ ਹੋਊਗਾ ਇਹ ਤਾਂ ਹੁਣ ਵਿਚਾਰਨ ਵਾਲੀ ਗੱਲ ਹੈ ਤਾਂ ਹੀ ਮੈਂ ਕਹਿ ਰਿਹਾ ਕਿ ਮੁੱਦੇ ਜਿਹੜੇ ਆ ਇਹ ਵੱਡੀ ਪੱਧਰ 'ਤੇ ਆਉਣੇ ਚਾਹੀਦੇ ਆ 2 ਮੁੱਦੇ ਉਹਨਾਂ ਨੇ ਹੋਰ ਰੱਖੇ ਇੱਕ ਮੁੱਦਾ ਇਹ ਹੈ ਵੀ ਐਂਟੀ ਡਿਫੈਕਸ਼ਨ ਲਾਅ ਤੁਸੀਂ ਜਿੱਤ ਕੇ ਆਉਂਦੇ ਹੋ ਇੱਕ ਪਾਰਟੀ ਨਾਲ ਭਾਈਬੰਦੀ ਕਰਦੇ ਹੋ ਵਾਅਦੇ ਕਰਦੇ ਹੋ ਮੈਨੀਫੈਸਟੋ ਬਣਾਉਂਦੇ ਹੋ ਪਾਰਲੀਮੈਂਟ 'ਚ ਜਾ ਕੇ ਪਾਸਾ ਮਾਰ ਕੇ ਹੋਰ ਪਾਸੇ ਚਲ ਜਾਂਦੇ ਹੋ ਇਹ ਕੀ ਮਜ਼ਾਕ ਬਣਾ ਰੱਖਿਆ ਵੀ ਵੋਟਾਂ ਲੋਕਾਂ ਨੇ ਤੁਹਾਨੂੰ ਪਾਈਆਂ ਹੁਣ ਭਾਰਤ ਵਰਗੇ ਦੇਸ਼ ਤਾਂ ਮੂੰਹ ਨੂੰ ਵੋਟਾਂ ਪੈਂਦੀਆਂ ਨੇ ਆਸਟ੍ਰੇਲੀਆ ਵਿੱਚ ਅਸੀਂ ਪਾਰਟੀ ਵੋਟ ਵੀ ਪਾਉਂਦੇ ਹਾਂ ਅਸੀਂ ਬੰਦੇ ਨੂੰ ਵੋਟ ਵੀ ਪਾਉਂਦੇ ਹਾਂ ਅਸੀਂ ਬੈਲੈਂਸ ਕਰ ਵੀ ਕਰਦੇ ਹਾਂ ਅਸੀਂ ਰੈਂਕਿੰਗ ਵੀ ਕਰਦੇ ਹਾਂ ਬੰਦਾ ਇਲੈਕਸ਼ਨ ਤੋਂ ਬਾਅਦ ਪਾਰਟੀ ਬਦਲੇ ਤਾਂ 20 ਸਾਲ ਲਈ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਕੋਈ ਅਹੁਦਾ ਨਹੀਂ ਲੈ ਸਕਦਾ ਕੋਈ ਹੋਰ ਕੰਮ ਨਹੀਂ ਕਰ ਸਕਦਾ ਇਸ ਮੁੱਦੇ ਦੀ ਗੱਲ ਕਾਕਰੋਚ ਕਰਦੇ ਨੇ 5ਵਾਂ ਮੁੱਦਾ ਅਹਿਮ ਮੁੱਦਾ ਜੋ ਸਰਕਾਰਾਂ ਮੈਨੂੰ ਨਹੀਂ ਸਮਝ ਆਉਂਦਾ ਕਿਉਂ ਰੋਕਦੀਆਂ ਵੋਟਰ ਰੋਲ ਇੰਟੀਗ੍ਰਿਟੀ ਸਾਡੇ ਲਈ ਆਸਟ੍ਰੇਲੀਆ 'ਚ ਵੋਟ ਪਾਉਣੀ ਜ਼ਰੂਰੀ ਹੈ ਭਾਰਤ ਵਿੱਚ ਕਿਉਂ ਨਹੀਂ ਜੀ ਪੰਜਾਬ ਵਿੱਚ ਕਿਉਂ ਨਹੀਂ ਅੱਜ ਉੱਥੇ ਮਿਊਂਸੀਪਲ ਚੋਣਾਂ ਹੋ ਰਹੀਆਂ ਨੇ ਮਿਊਂਸੀਪਲ ਕਮੇਟੀ ਦੀਆਂ ਵੋਟਾਂ ਪੈ ਰਹੀਆਂ ਨੇ ਦੁਪਹਿਰ ਤੱਕ 14-15% ਵੋਟਾਂ ਲੋਕਾਂ ਨੇ ਵੋਟਾਂ ਪਾਈਆਂ ਬਹੁਤੇ ਵੋਟਰ ਗਿਣਤੀ ਵੋਟ ਹੈ ਹੀ ਨਹੀਂ ਵੋਟ ਹੁੰਦੀ ਨਹੀਂ ਲੋਕਾਂ ਨੂੰ ਵੋਟ ਦੀ ਤਾਕਤ ਦਾ ਨਹੀਂ ਪਤਾ ਵੋਟਾਂ ਇਕੱਠੀਆਂ ਕਰਕੇ ਭਾਈਬੰਦੀ ਪੈ ਦਿੰਦੇ ਨੇ ਜਿੱਥੇ ਗਲੀ ਮਹੱਲਾ ਪਾਊਗਾ ਬਰਾਦਰੀ ਪਾਊਗੀ ਉੱਥੇ ਪਾਵਾਂਗੇ ਜਿੱਥੇ ਕਮਿਊਨਿਟੀ ਪਾਊਗੀ ਉੱਥੇ ਪਾਵਾਂਗੇ ਅਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਅਸੀਂ ਆਪਣੀਆਂ ਵੋਟਰਾਂ ਨੂੰ ਵੋਟਰ ਨੂੰ ਕੰਪਲਸਰੀ ਨਹੀਂ ਬਣਾਉਂਦੇ ਅਸੀਂ ਲੋਕਾਂ ਨੂੰ ਤਾਕਤ ਲੋਕਾਂ ਦੇ ਹੱਥ 'ਚ ਨਹੀਂ ਫੜਾਉਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਲੋਕ ਆ ਕੇ ਸਵਾਲ ਕਰਨ ਇਸ ਕਰਕੇ ਅਸੀਂ ਵੋਟਾਂ ਦਾ ਰੌਲਾ ਕਚੌਲਾ ਰੱਖਦੇ ਹਾਂ ਸਾਡੇ ਤਾਂ ਜੇ ਆਧਾਰ ਕਾਰਡ ਬਣੇ ਨੇ ਨਾਂ ਗਲਤ ਨੇ ਮੇਲ ਜਗ੍ਹਾ ਫੀਮੇਲ ਲਿਖੇ ਨੇ ਫੋਟੋਆਂ ਗਲਤ ਨੇ ਘਸਮੈਲੀਆਂ ਫੋਟੋਆਂ ਨੇ ਪਛਾਣੇ ਨਾ ਜਾਏ ਬੰਦਾ ਕੌਣ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਇੱਦਾਂ ਹੋਵੇ ਪਰ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਬਨੋਟੀ ਬੁੱਧੀ ਸਾਡੇ ਸਾਹਮਣੇ ਖੜੀ ਹੈ ਇਹ ਵੋਟਰਾਂ ਨੂੰ ਇਸ ਤਰ੍ਹਾਂ ਜੀਣ ਦੇਵੇਗੀ ਮੈਨੂੰ ਨਹੀਂ ਲੱਗਦਾ ਜੀਣ ਦੇਵੇਗੀ ਜੀ ਹਾਂ ਇਸ ਸਾਰੇ ਸੰਕਲਪ ਨੂੰ ਲੈ ਕੇ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਹਨੇਰੀ ਲਿਆਂਦੀ ਲੋਕ ਸ਼ਾਮਲ ਹੋ ਰਹੇ ਨੇ ਇਹਦੇ ਕਈ ਪਹਿਲੂ ਹੋ ਸਕਦੇ ਨੇ ਕਈ ਨਜ਼ਰੀਏ ਹੋ ਸਕਦੇ ਨੇ 5 ਵੱਖ-ਵੱਖ ਕੋਨਾਂ ਤੋਂ ਅਸੀਂ ਇਹਨੂੰ ਘੋਖ ਸਕਦੇ ਹਾਂ ਕੌਣ ਕਿੱਦਾਂ ਕਿਉਂ ਕਿਵੇਂ ਕੈਸੇ ਕੌਣ ਸੀ ਕਿੱਦਾਂ ਸੀ ਫਾਇਦਾ ਕਿਹਨੂੰ ਸੀ ਨੁਕਸਾਨ ਕਿਹਨੂੰ ਸੀ ਪਰ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਅੰਦੋਲਨ ਆ ਗਿਆ ਹੈ ਮੈਂ ਯਕੀਨ ਰੱਖਦਾ ਮੈਂ ਬੰਗਲਾਦੇਸ਼ ਦੇ ਅੰਦੋਲਨ ਨੂੰ ਬੜਾ ਨੇੜਿਓਂ ਵੇਖਿਆ ਨੇਪਾਲ ਦੇ ਜ਼ੈਨਜੀ ਨੂੰ ਬੜਾ ਨੇੜਿਓਂ ਵੇਖਿਆ ਦੁਨੀਆ ਭਰ ਵਿੱਚ ਫੈਲੇ ਅੰਦੋਲਨਾਂ ਫਿਲੀਪੀਨ ਤੋਂ ਨੂੰ ਬੜੇ ਧਿਆਨ ਗਾਉਣ ਨਾਲ ਖਬਰਾਂ 'ਚ ਪੜ੍ਹਿਆ ਅੰਦਰ ਖਾਤੇ ਬਹੁਤ ਕੁਛ ਚੱਲ ਰਿਹਾ ਹੈ ਉਹ ਕੀ ਅਤੇ ਕਿੱਦਾਂ
ਅਗਲੇ ਕੁਝ ਪ੍ਰੋਗਰਾਮ ਵਿੱਚ ਕਰਦੇ ਆ ਕੁਝ ਕਾਲਾਂ ਵੀ ਲੈਣਗੇ ਲਵਾਂਗੇ ਤੇ ਆਜ਼ਾਦੀ ਦੇ ਸੰਕਲਪ ਦੀ ਗੱਲ ਚੱਲਦੀ ਆ ਤੇ ਫਿਰ ਬਹੁਤ ਪੁਰਾਣਾ ਗੀਤ ਗੀਤ ਤਾਂ ਹਿੰਦੀ ਫਿਲਮ ਦਾ ਹੈ ਪਰ ਹਿੰਦੁਸਤਾਨੀ ਬੋਲੀ ਦੇ ਵਿੱਚ ਹੈ ਮੈਨੂੰ ਪਸੰਦ ਬਹੁਤ ਆ ਸੁਣਦੇ ਆ

0: World at Night on your local station, Plenty Valley FM.
1: Youth Justice Worker de taur te tusi hirasat vichle naujawanan di sahayata karoge. ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ
2: ਸਟੇਸ਼ਨ ਸਪਾਂਸਰ
3: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
2: ਸਟੇਸ਼ਨ ਸਪਾਂਸਰ
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ ਮੇਰੇ ਨਾਲ ਪਰਮਜੀਤ ਕੌਰ ਹੋਰਾਂ ਨੇ ਸਾਂਝ ਪਾਈ ਹੈ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ
5: ਹਾਂਜੀ ਸਿੱਖੋ ਸਾਹਿਬ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
5: ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
4: ਪਰਮਜੀਤ ਜੀ ਮੈਂ ਮਹਿਸੂਸ ਕਰਦਾ ਕਿ ਅੱਜ ਦਾ ਮੇਰਾ ਜਿਹੜਾ ਖਾਸ ਵਿਸ਼ਾ ਮੈਨੂੰ ਪਤਾ ਤੁਹਾਡਾ ਤੁਸੀਂ ਆਮ ਤੌਰ 'ਤੇ ਸਮਾਜਿਕ ਵਿਸ਼ਿਆਂ 'ਤੇ ਗੱਲ ਕਰਦੇ ਹੁੰਦੇ ਆ ਹੈਲੋ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੈਲੋ ਪਰਮਜੀਤ ਕੌਰ ਜੀ ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਮੈਨੂੰ ਲੱਗਦਾ ਕਿ ਆਵਾਜ਼ ਕੱਟੀ ਗਈ ਸੀ ਅਤੇ ਕੋਈ ਗੱਲ ਨਹੀਂ ਪਰਮਜੀਤ ਕੌਰ ਹੋਣੀ ਅਕਸਰ ਸਾਂਝ ਪਾਉਂਦੇ ਆ ਅਤੇ ਅਕਸਰ ਕਈ ਵਾਰੀ ਸਾਡੀ ਸਟੂਡੀਓ ਦੀਆਂ ਲਾਈਨਾਂ ਕੰਮ ਕਰਦੇ ਉਹ ਕੱਟੀਆਂ ਜਾਂਦੀਆਂ ਨੇ ਅਤੇ ਮੈਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਨਾਲ ਦੁਬਾਰਾ ਗੱਲਬਾਤ ਕਰਦੇ ਹਾਂ ਅੱਜ ਦਾ ਜਿਹੜਾ ਇਹ ਖਾਸ ਵਿਸ਼ਾ ਸੀਗਾ ਇਹ ਵਿਸ਼ਾ ਜਿਹੜਾ ਸੀ ਇਹ ਇੱਕ ਖਾਸ ਮੌਕੇ ਦੇ ਉੱਤੇ ਸੀਗਾ ਵੀ ਜੋ ਕੁਛ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਉਹਦੇ ਬਾਰੇ ਅਸੀਂ ਕੀ ਗੱਲਬਾਤ ਕਰ ਰਹੇ ਹਾਂ ਅਤੇ ਇਸ ਗੱਲਬਾਤ ਦੇ ਉੱਤੇ ਮੈਨੂੰ ਪਤਾ ਕਿ ਪਰਮਜੀਤ ਕੌਰ ਹੋਰਾਂ ਨੇ ਵੀ ਕੁਛ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਨੇ ਹਾਲਾਂਕਿ ਮੈਨੂੰ ਇਸ ਗੱਲ ਦਾ ਪਤਾ ਆ ਜਾਂ ਸਮਝ ਆ ਕਿ ਉਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਆ ਉਹ ਥੋੜ੍ਹੀ ਜਿਹੀ ਹੋਰ ਢੰਗ ਦੀ ਹੁੰਦੀ ਹੈ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੈਲੋ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਮੈਨੂੰ ਲੱਗਦਾ ਆਵਾਜ਼ ਕੱਟੇਗੀ ਹੈਲੋ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੈਲੋ ਲੱਗਦਾ ਕਿ ਆਵਾਜ਼ ਸ਼ਾਇਦ ਕੱਟੀ ਗਈ ਅਤੇ ਉਸ ਗੱਲਬਾਤ ਦਾ ਮਕਸਦ ਇਹ ਸੀਗਾ ਕਿ ਜ਼ਿੰਦਗੀ ਸਾਡੀ ਬਦਲ ਰਹੀ ਹੈ ਪਰ ਇਸ ਬਦਲਾਅ ਰੂਪੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੱਥੋਂ ਤੱਕ ਖੜਾ ਕਰਦੇ ਹਾਂ ਅਸੀਂ ਬਦਲਾਅ ਨੂੰ ਸਿੱਧਾ ਤੌਰ 'ਤੇ ਐਕਸੈਪਟ ਕਰਦੇ ਹਾਂ ਜਾਂ ਅਸੀਂ ਬਦਲਾਅ ਨੂੰ ਆਪਣੇ ਢੰਗ ਤਰੀਕੇ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹਾਂ ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਕਿਉਂਕਿ ਮੈਨੂੰ ਪਤਾ ਸੀ ਕਿ ਪਰਮਜੀਤ ਕੌਰ ਹੋਣੀ ਆਮ ਤੌਰ 'ਤੇ ਸਮਾਜਿਕ ਮਸਲਿਆਂ 'ਤੇ ਗੱਲ ਕਰਦੇ ਹਾਂ ਪਰਮਜੀਤ ਕੌਰ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਮੈਂ ਤੁਹਾਨੂੰ ਹੁਣ ਸਟੂਡੀਓ ਲਾਈਨ ਦੇ ਵਿੱਚ ਕਰ ਰਿਹਾ ਅਤੇ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹਾਂਜੀ ਹਾਂਜੀ ਜੀ ਸੋਰੀ ਮਾਫ ਕਰਨਾ ਮੈਨੂੰ ਲੱਗਦਾ ਕਿ ਮੇਰੇ ਨਾ ਸਟੂਡੀਓ ਦੇ ਵਿੱਚ ਇੱਕ ਨਵਾਂ ਸੋਫਟਵੇਅਰ ਸ਼ਾਇਦ ਪਾਇਆ ਕੋਈ ਨਵਾਂ ਸਿਸਟਮ ਆ ਅਤੇ ਕਈ ਵਾਰੀ ਉਹ ਗਲਚ ਦੇ ਨਾਲ ਜਾਂ ਮੈਨੂੰ ਮੇਰੇ ਕੋਲ ਸ਼ਾਇਦ ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਸੀ
5: ਹਾਂਜੀ ਸੇਖੋ ਸਾਹਿਬ ਮੈਂ ਤੁਹਾਡਾ ਸਾਰਾ ਪ੍ਰੋਗਰਾਮ ਸੁਣ ਰਹੀ ਸਾਂ
4: ਜੀ
5: ਤੇ ਤੁਸੀਂ ਜੋ ਵੀ ਗੱਲਬਾਤ ਕਰ ਰਹੇ ਸੀ ਕਾਕਰੋਚ ਪਾਰਟੀ ਬਾਰੇ ਤੇ ਨਵੀਆਂ ਸਮਾਜਿਕ ਬਣਤਰਾਂ ਨੂੰ ਜਿੱਦਾਂ ਵੀ ਬਦਲਿਆ ਜਾ ਰਿਹਾ ਹੈ ਜਾਂ ਉਹਨੂੰ ਸਮਾਜ ਬਦਲ ਰਿਹਾ ਆ ਜਾਂ ਉਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਬਦਲ ਰਹੀ ਆ ਜਾਂ ਲੋਕ ਆਪਣੇ ਜਿਹੜੇ ਉਹਨਾਂ ਦੇ ਫਾਇਦੇ ਆ ਉਹ ਕਾਹਦੇ 'ਚ ਆ ਉਹ ਉਸ ਨਜ਼ਰੀਏ ਨਾਲ ਬਦਲਣ ਦੀ ਕੋਸ਼ਿਸ਼ ਕਰ ਰਹੇ ਆ

0: ਜੀ
1: ਇਹ ਸਾਰਾ ਕੁਝ ਜਿਹੜਾ ਤਾਣਾ ਬਾਣਾ ਆ ਹਮ ਬੇਸ਼ੱਕ ਦੀ ਕਿੰਨੀਆਂ ਵੀ ਤਬਦੀਲੀਆਂ ਜਿਹੜੀਆਂ ਆ ਉਹ ਸਾਨੂੰ ਸਾਹਮਣੇ ਆਉਂਦੀਆਂ ਨਜ਼ਰ ਆਉਂਦੀਆਂ ਆ ਪਰ ਰਹਿ ਕੇ ਕਿ ਮੈਨੂੰ ਲੱਗਦਾ ਆ ਕਿ ਇਹ ਲੋਕ ਜਿਹੜੇ ਜਿਨ੍ਹਾਂ ਦੇ ਹੱਥ 'ਚ ਪਾਵਰ ਆ ਉਹ ਸਿਰਫ ਆਪਣੇ ਫਾਇਦੇ ਵੇਖਦੇ ਆ ਆਪਣਾ ਨਫ਼ਾ ਨੁਕਸਾਨ ਵੇਖਦੇ ਆ ਇਹਨਾਂ ਨੂੰ ਸਮਾਜ ਤੇ ਸਮਾਜ ਦੇ ਬਣਤਰ ਨਾਲ ਜਾਂ ਸਮਾਜ ਦੇ ਭਲੇ ਨਾਲ ਮੈਨੂੰ ਲੱਗਦਾ ਕੋਈ ਸਰੋਕਾਰ ਨਹੀਂ ਹੁੰਦਾ
0: ਬਿਲਕੁਲ ਠੀਕ ਕਹਿ ਰਹੇ ਹੋ
1: ਇਹਦੇ ਬਾਰੇ ਮੈਨੂੰ ਕੋਈ ਸ਼ੱਕ ਵੀ ਨਹੀਂ ਹੈਗਾ ਕਿ ਇਹਨਾਂ ਨੇ ਜਿਹੜੀਆਂ ਅੱਗੇ ਪਾਰਟੀਆਂ ਆਈਆਂ ਕੀਤਾ ਕਤਰਿਆ ਤੇ ਉਹਨਾਂ ਨੇ ਵੀ ਕੁਛ ਨਹੀਂ ਪੰਜਾਬ ਦਾ ਉਹਨਾਂ ਨੇ ਵੀ ਕੁਛ ਨਹੀਂ ਸਵਾਰਿਆ ਤੇ ਜਿਹੜੀਆਂ ਨਵੀਆਂ ਪਾਰਟੀਆਂ ਆ ਉਹਨਾਂ ਤੋਂ ਮੈਨੂੰ ਯਾਦ ਆ ਕਿ ਜਦੋਂ
0: ਜੀ ਜੀ
1: ਝਾੜੂ ਵਾਲੀ ਪਾਰਟੀ ਬਣੀ ਸੀ ਤੇ ਲੋਕਾਂ ਨੂੰ ਪੰਜਾਬ 'ਚ ਬੜੀਆਂ ਉਮੀਦਾਂ ਸੀ ਦਿੱਲੀ 'ਚ ਬੜਾ ਕੁਛ ਉਹਨਾਂ ਨੇ ਸਵਾਰਿਆ ਸੀ ਤੇ ਲੋਕਾਂ ਨੂੰ ਇੰਝ ਲੱਗਦਾ ਸੀ ਕਿ ਹੁਣ ਪੰਜਾਬ ਦੀ ਹਾਲਤ ਵੀ ਬਦਲ ਜਾਊਗੀ ਕਿਉਂਕਿ ਉਹਦੇ 'ਚ ਵੀ ਉਹੀ ਪਾਰਟੀ ਆ ਗਈ ਆ ਪਰ ਜਿਹੜੇ ਨਤੀਜੇ ਆ ਬਹੁਤ ਨਿਰਾਸ਼ਾਜਨਕ ਹੀ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਕੁਛ ਇਹਨਾਂ ਪਾਰਟੀਆਂ ਨੇ ਸਵਾਰਿਆ ਹੋਵੇ ਸੋ ਸਾਨੂੰ ਬਹੁਤ ਧਿਆਨ ਨਾਲ ਸੋਚ ਸਮਝ ਕੇ ਜਿਹੜੀਆਂ ਨਵੀਆਂ ਪਾਰਟੀਆਂ ਆ ਉਹਨਾਂ 'ਤੇ ਵੀ ਭਰੋਸਾ ਕਰਨ ਤੋਂ ਪਹਿਲਾਂ ਸਮਾਜਿਕ ਹਾਲਤਾਂ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਆ ਉਹਨਾਂ ਦੇ ਮੁੱਦੇ ਜਿਹੜੇ ਆ ਉਹਨਾਂ ਨੂੰ ਧਿਆਨ ਨਾਲ ਦ੍ਰਿਸ਼ਟੀਗੋਚਰ ਕਰ ਲੈਣਾ ਚਾਹੀਦਾ ਆ ਕਿ ਉਹ ਵੀ ਸਾਡਾ ਕੁਛ ਸਵਾਰਨਗੇ ਕਿ ਐਵੇਂ ਸਾਨੂੰ ਅੱਗੇ ਵਾਂਗੂ ਬੁੱਧੂ ਬਣਾ ਕੇ ਤੇ ਸਾਰਾ ਕੁਛ ਲੁੱਟ ਪੁੱਟ ਕੇ ਲੈ ਜਾਣਗੇ ਮੇਰਾ ਇੰਨਾ ਹੀ ਕਹਿਣਾ ਆ
0: ਬਿਲਕੁਲ ਠੀਕ ਹੈ ਜੀ ਤੁਸੀਂ ਬਹੁਤ ਬਹੁਤ ਸਿਆਣੀ ਔਰ ਬਹੁਤ ਵਧੀਆ ਗੱਲ ਕੀਤੀ ਹੈ ਅਤੇ ਇਹ ਇੱਕ ਸਾਵਧਾਨੀ ਜਿਹੜੀ ਹੈ ਜਿਵੇਂ ਕਹਿੰਦੇ ਕਿ ਅਸੀਂ ਤਾਂ ਹੁਣ ਦੁੱਧ ਦੇ ਸੜੇ ਲੱਸੀ ਨੂੰ ਫੂਕ ਫੂਕ ਕੇ ਫੂਕਾਂ ਮਾਰ ਕੇ ਪੀਣ ਡੇ ਸਾਡਾ ਉਹ ਹਾਲ ਆ ਅਤੇ ਤੁਸੀਂ ਸਾਡੇ ਨਾਲੋਂ ਵੱਧ ਦੁਨੀਆ ਵੇਖੀ ਆ ਜ਼ਿੰਦਗੀ ਵੇਖੀ ਆ ਅਨੇਕਾਂ ਸਰਕਾਰਾਂ ਆਈਆਂ ਬਦਲ ਗਈਆਂ ਚਲੀਆਂ ਗਈਆਂ ਅਤੇ ਜਿਹੜੀ ਮੈਂ ਗੱਲ ਕਰਦਾ ਕਿ ਪਿੰਗ ਪੌਂਗ ਬਣਿਆ ਹੋਇਆ ਦੂਜੀ ਤੀਜੀ ਪੀੜ੍ਹੀ ਆ ਗਈ ਪਰ ਪਰ ਦੇਸ਼ ਦੇ ਹਾਲਾਤ ਸਾਡੇ ਸੂਬੇ ਦੇ ਹਾਲਾਤ ਸਾਡੇ ਉਸ ਉਹਨਾਂ ਪਿੰਡਾਂ ਦੇ ਹਾਲਾਤ ਦਿਨ ਬ ਦਿਨ ਬਰਬਾਦੀ ਵੱਲ ਜਾ ਰਹੇ ਆ ਜੇ ਉਹ ਹਾਲਾਤ ਚੰਗੇ ਹੁੰਦੇ ਜਿਹੜੇ ਉਹ ਗੀਤ ਵੀ ਰੰਗਲੇ 'ਚ ਬਾਰੇ ਅਸੀਂ ਪਾਉਣ ਦੀ ਗੱਲ ਕਰਦੇ ਹਾਂ ਪਰ ਪੰਜਾਬੀ ਪਰਦੇਸੀ ਜਿਹੜੇ ਆ ਉਹ ਅਜੇ ਵੀ ਪਿੱਛੋਂ ਆਪਣੀ ਮਿਹਨਤ ਦੀ ਟੈਕਸ ਟੁਕਸ ਦੇ ਕੇ ਜਿਹੜਾ ਬਚਦਾ ਪੈਸਾ ਅਸੀਂ ਫਿਰ ਘਰ ਜਾ ਕੇ ਪਿੰਡ ਜਾ ਕੇ ਕੋਠੀ ਪਾਉਣ ਦੀ ਗੱਲ ਸੋਚਦੇ ਹਾਂ ਇਸੇ ਕਰਕੇ ਕਿ ਸਾਡਾ ਸੰਕਲਪ ਇੱਕ ਸੋਹਣਾ ਦੇਸ਼ ਪੰਜਾਬ ਬਣਾਉਣ ਦੀ ਹੈ ਜਿਹੜੀ ਅਸੀਂ ਅਕਸਰ ਗੱਲ ਕਰਦੇ ਹਾਂ ਜੀ
1: ਮੈਨੂੰ ਇੰਝ ਲੱਗਦਾ ਕਿਉਂਕਿ ਅਸੀਂ ਉਹ ਜਿਹੜਾ ਪੰਜਾਬ ਆ ਨਾ ਅਸੀਂ ਉਹ ਰੰਗਲਾ ਪੰਜਾਬ ਵੇਖਿਆ ਆ
0: ਕੀ ਬਾਤ ਹੈ
1: ਤੇ ਆਮ ਤੌਰ ਤੇ ਮੈਨੂੰ ਯਾਦ ਆ ਕਿ ਤੁਸੀਂ ਇਹ ਕਹਿ ਸਕਦੇ ਆ ਕਿ ਅੱਜ ਤੋਂ ਹੁਣ ਇਹ ਐ ਲੱਗਦਾ ਆ ਕਿ ਜਿੱਦਾਂ ਅਸਮਾਨ 'ਚ ਪਈ ਸੱਤ ਰੰਗੀ ਪੀਂਘ ਆ ਤੇ ਉਹ ਪੀਂਘ ਜਿਹੜੀ ਆ ਉਹਦੇ ਉੱਤੇ ਓਦਾਂ ਤੇ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਜਦੋਂ ਪਹਾੜਾਂ ਦੇ ਉੱਤੇ ਬਰਫ਼ ਪਈ ਹੁੰਦੀ ਆ ਉਹਦੇ ਨਾਲ ਜਦੋਂ ਵੱਜ ਕੇ ਉਹਦੀਆਂ ਕਿਰਨਾਂ ਸੂਰਜ ਦੀਆਂ ਆਉਂਦੀਆਂ ਆ ਤੇ ਸੂਰਜ ਦੀ ਉਸ ਕਿਰਨ ਦੇ ਵਿੱਚ ਜਿਹੜੇ ਸੱਤ ਰੰਗ ਆ ਉਹ ਸਾਨੂੰ ਦ੍ਰਿਸ਼ਟੀਗੋਚਰ ਹੋ ਜਾਂਦੇ ਆ
0: ਸਹੀ ਗੱਲ
1: ਤੇ ਉਹ ਸੱਤ ਰੰਗ ਜਿਹੜੇ ਸੱਤ ਰੰਗੀ ਪੀਂਘ ਜਿਹੜੀ ਆ ਉਹਦੇ ਚੋਂ ਵੱਖਰੇ ਵੱਖਰੇ ਰੰਗ ਜਿਹੜੇ ਆ ਫੁੱਲਾਂ ਦੇ ਵੱਖਰੇ ਵੱਖਰੇ ਰੰਗ ਬਣ ਗਏ ਉਸੇ ਤਰ੍ਹਾਂ ਹੀ ਕੁਦਰਤ ਦੇ ਕਈ ਰੰਗ ਪੱਤਿਆਂ ਦੇ ਰੰਗ ਹੌਲੀ ਹੌਲੀ ਬਦਲ ਜਾਂਦੇ ਆ ਉਹ ਵੀ ਰੰਗ ਬਦਲਦੇ ਰਹਿੰਦੇ ਆ ਮੈਂ ਇਸ ਗੱਲ ਨੂੰ ਏਦਾਂ ਵੀ ਸਮਝਦੀ ਆ ਕਿ ਇਹ ਸਾਰਾ ਕੁਛ ਸਮਾਜ ਜਿਹੜਾ ਆ ਇਹ ਬਦਲਦਾ ਹੀ ਰਹਿਣਾ ਆ ਤੇ ਬਦਲਦਾ ਹੀ ਰਿਹਾ ਆ ਅੱਜ ਤੱਕ ਵੀ ਇੱਕ ਵਕਤ ਸੀ ਜਦੋਂ ਸਾਡੇ ਇਹ ਸਾਰਾ ਕੁਛ ਜਿਹੜੇ ਰੰਗ ਬਿਰੰਗਾ ਸੀਗਾ ਉਹਦੀ ਲੋਕ ਸਿਫਤ ਤੇ ਇਸ ਤਰ੍ਹਾਂ ਹੀ ਕਰਦੇ ਸੀ ਪਰ ਹੌਲੀ ਹੌਲੀ ਅਸੀਂ ਜਿੱਦਾਂ ਫੁੱਲ ਆ ਗੁਲਾਬ ਦਾ ਫੁੱਲ ਹੀ ਆ ਉਹਨੂੰ ਵੀ ਅਸੀਂ ਵੱਖਰਾ ਕਰ ਲਿਆ ਹਾਈਬ੍ਰਿਡ ਕਰ ਲਿਆ ਨਾ ਉਹਦੇ 'ਚ ਹੁਣ ਖੁਸ਼ਬੂ ਆ ਨਾ ਉਹਦਾ ਕੋਈ ਫਾਇਦਾ ਆ ਇੰਨੇ ਰੰਗ ਤੇ ਇੰਨੇ ਰੰਗਾਂ ਦੇ ਗੁਲਾਬ ਹੀ ਹੋ ਗਿਆ ਆ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸਲੀ ਕਿਹੜਾ ਆ ਤੇ ਨਕਲੀ ਕਿਹੜਾ ਆ ਵੇਖਣ ਨੂੰ ਸਗੋਂ ਨਕਲੀ ਜਿਹੜੇ ਉਹ ਜ਼ਿਆਦਾ ਸੋਹਣੇ ਲੱਗਦੇ ਆ ਪਰ ਅਸਲੀ ਜਿਹੜਾ ਖੁਸ਼ਬੂ ਆ ਗੁਲਾਬ ਦੀ ਤੇ ਗੁਲਾਬ ਦਾ ਜਿਹੜਾ ਉਹਦੇ ਚੋਂ ਬਣਨੀ ਆ ਗੁਲਕੰਦ ਉਹ ਸਿਰਫ ਦੇਸੀ ਗੁਲਾਬ ਚੋਂ ਹੀ ਬਦਲਣੀ ਬਣਨੀ ਆ
0: ਦੇਖੋ ਜੀ ਅਸੀਂ ਤਾਂ ਗੱਲਾਂ 'ਚ ਗੱਲ ਪ੍ਰੋਗਰਾਮ ਵਾਲੇ ਬੈਠੇ ਹਾਂ ਅਸੀਂ ਇਹ ਤੁਹਾਡੀ ਗੱਲ ਨੂੰ ਅਸੀਂ ਬਹੁਤ ਦੂਰ ਲੈ ਜਾਣਾ ਜੇ
1: ਵਧੀਆ ਗੱਲ ਆ
0: ਇੱਕ ਨਾ ਹਾਂਜੀ ਹਾਂਜੀ ਹਾਂਜੀ
1: ਇਸ ਲਈ ਨਾ ਪਾਰਟੀਆਂ ਪੂਟੀਆਂ ਵਾਲਾ ਜਿਹੜਾ ਗੱਲ ਆ ਨਾ ਇਹ ਜਿਹੜੀ ਜਿੰਨਾ ਤੁਸੀਂ ਇਹ ਸਮਝੋ ਵੀ ਇਹਨਾਂ ਦੇ ਅਰਕ ਵੇਖਣਾ ਪੈਣਾ ਆ ਵੀ ਇਹਨਾਂ 'ਚ ਅਸਲੀਅਤ ਕੀ ਆ
0: ਕੀ ਬਾਤ ਹੈ
1: ਬਾਹਰਲੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੇ ਰੰਗ ਬਿਰੰਗ ਜਿਹੜੇ ਆ ਉਹ ਵੇਖਣ ਨੂੰ ਤਾਂ ਬਹੁਤ ਸੋਹਣੇ ਲੱਗਣੇ ਆ
0: ਤੇ
1: ਪਰ ਉਹਦੇ ਅੰਦਰਲੀ ਜਿਹੜੀ ਖੁਸ਼ਬੂ ਆ ਉਹਨੂੰ ਜ਼ਰੂਰ ਪਰਖਣਾ ਪੈਣਾ ਜੇ
0: ਵਾਹ ਜੀ ਵਾਹ ਵੇਖੋ ਨਾ ਕਿੰਨੀ ਤੁਸੀਂ ਕਿੰਨੀ ਵਧੀਆ ਗੱਲ ਕੀਤੀ ਆ ਔਰ ਸੋਹਣੇ ਅੰਦਾਜ਼ ਦੇ ਵਿੱਚ ਕੀਤੀ ਆ ਇੱਕ ਪੁਰਾਣੇ ਤਜਰਬੇ ਬੋਲਦੇ ਤੁਹਾਡੇ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਸੋਹਣੀ ਗੱਲ ਆ ਜੀ ਅਸੀਂ ਸਾਨੂੰ ਇਹ ਟਣਕਾ ਕੇ ਕਹਿੰਦੇ ਵੀ ਇੱਕ ਮਿਆਰੀ ਭਾਂਡਾ ਲੈ ਤੇ ਘੜਾ ਟਣਕਾ ਕੇ ਲੈਂਦੀ ਹੈ ਇਹ ਸਰਕਾਰਾਂ ਬਣਾਉਣੀਆਂ
1: ਹੈ
0: ਅਸੀਂ ਇਦਾਂ ਕਿੱਦਾਂ ਮੰਨ ਲਾਂਗੇ ਠੀਕ ਹੈ ਫਿਲਹਾਲ ਤਾਂ ਜਿਹੜਾ ਮੇਰਾ ਹੈ ਮੈਂ ਤਾਂ ਜਿਹੜਾ ਸੋਸ਼ਲ ਮੀਡੀਆ ਦੇ ਸੰਕਲਪ ਚੱਲ ਰਿਹਾ ਉਹਨੂੰ ਇੰਜੋਏ ਕਰ ਰਿਹਾ ਉਹਨੂੰ ਵਿਚਾਰ ਰਿਹਾ ਵੀ ਇਹ ਮੁੱਦੇ ਕਿਉਂ ਨਹੀਂ ਵਿਚਾਰੇ ਜਾਂਦੇ ਗੱਲਾਂ ਤਾਂ ਕਰੋ ਨਾ ਜਰਾ ਚਾਹੀਦਾ ਕੀ ਹੈ ਠੀਕ ਹੈ ਜੀ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਅਤੇ ਹੋਰ ਕੁਛ ਕਹਿਣਾ ਚਾਹੁੰਦੇ ਫਿਰ ਤੁਸੀਂ ਸ਼ੁਕਰੀਆ ਵੀ ਕਰ ਸਕਦਾ ਮੈਂ ਤੁਹਾਡਾ ਜੇ ਤੁਸੀਂ ਹੋਰ ਗੱਲ ਖਤਮ ਕਰ ਚੁੱਕੇ ਹੋ ਤਾਂ
1: ਚਲੋ ਅਗਲੀ ਵਾਰ ਨੂੰ ਸਹੀ ਬਾਤ
0: ਵਾਹ ਜੀ ਵਾਹ ਮੈਂ ਤੁਹਾਡੀ ਆ ਗੁਲਾਬ ਅਤੇ ਗੁਲਕੰਦ ਵਾਲੀ ਗੱਲ ਨੂੰ ਤੁਸੀਂ ਫਿਰ ਮੇਰੇ ਨਾਲ ਜੁੜੇ ਰਹੋ ਪ੍ਰੋਗਰਾਮ 'ਚ ਮਤਲਬ ਪ੍ਰੋਗਰਾਮ ਸੁਣਦੇ ਰਹੋ ਅਤੇ ਮੈਂ ਕੁਛ ਹੋਰ ਲੜੀ ਜੋੜਨ ਦੀ ਗੱਲ ਕਰੂੰਗਾ ਥੋੜ੍ਹੀ ਹਾਸੇ ਮਜ਼ਾਕ ਦੀ ਗੱਲ ਵੀ ਹੈ ਅਤੇ ਬਹੁਤ ਚੰਗਾ ਲੱਗਾ ਜੀ ਬਹੁਤ ਸ਼ੁਕਰੀਆ ਅਤੇ ਮੈਨੂੰ ਦੋ ਵਾਰੀ ਕਾਲ ਵੀ ਅਸੀਂ ਕੀਤੀ ਵਾਰ ਵਾਰ ਤਕਨੀਕੀ ਜਿਹੜੀ ਪ੍ਰੋਬਲਮ ਹੈ ਉਹਦੇ ਲਈ ਮੈਂ ਮਾਫ਼ੀ ਮੰਗਦਾ ਅਤੇ ਸੁਣਨ ਵਾਲੇ ਜੇ ਬਸ ਸੁਣਨਗੇ ਤਾਂ ਅਸੀਂ ਇਹਨੂੰ ਐਡਿਟ ਕਰਕੇ ਪ੍ਰੋਗਰਾਮ ਪੇਸ਼ ਵੀ ਕਰ ਦੇਵਾਂਗੇ ਬਹੁਤ ਸ਼ੁਕਰੀਆ
1: ਥੈਂਕ ਯੂ
0: ਸ਼ੁਕਰੀਆ ਜੀ ਸ਼ੁਕਰੀਆ ਅਤੇ ਇਹ ਸਨ ਜੀ ਪਰਮਜੀਤ ਕੌਰ ਜੀ ਅਕਸਰ ਸਾਡੇ ਨਾਲ ਸਲਾਹ ਕਰਦੇ ਨੇ ਕਾਲ ਕਰਦੇ ਨੇ ਸੁਨੇਹਾ ਲਾਉਂਦੇ ਨੇ ਸਟੂਡੀਓ 'ਚ ਵੀ ਆਉਂਦੇ ਨੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਡਾ ਅੱਜ ਕੱਲ੍ਹ ਮੈਨੂੰ ਮੈਸੇਜ ਵੀ ਹੈਗੇ ਆ ਅਤੇ ਜੇ ਕੋਈ ਮੇਰਾ ਪ੍ਰੋਗਰਾਮ ਸੁਣ ਰਹੇ ਹੋਣ ਉਹਨਾਂ ਨੂੰ ਕੋਈ ਮੈਸੇਜ ਕਰਨ ਦੀ ਗੱਲ ਹੋਵੇ ਤੁਸੀਂ 0468-277-8886 'ਤੇ ਵੀ ਮੈਨੂੰ ਮੈਸੇਜ ਕਰ ਸਕਦੇ ਆ ਮੈਸੇਜ ਮੇਰੇ ਸਕਰੀਨ 'ਤੇ ਆ ਜਾਵੇਗਾ ਮੈਸੇਜ ਲੈ ਕੇ ਤੁਹਾਡੇ ਨਾਲ ਮੈਂ ਗੱਲਾਂ ਜੋ ਗੱਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਲਓ ਜੀ ਇੱਕ ਮੰਤਰੀ ਸਾਹਿਬ ਗਏ ਭਾਸ਼ਣ ਦੇਣ ਭਾਸ਼ਣ ਤਿਆਰ ਨਹੀਂ ਸੀ ਅਤੇ ਝੰਡੇ ਦੇ ਵਿੱਚ ਲਾਲ ਰੰਗ ਵੀ ਸੀਗਾ ਕਹਿੰਦੇ ਜੀ ਰੰਗਾਂ ਨੂੰ ਰੰਗ ਵੇਖ ਕੇ ਮੈਨੂੰ ਫੁੱਲ ਗੁਲਾਬ ਚੇਤੇ ਆ ਗਿਆ ਹੁਣ ਕੋਈ ਭਾਸ਼ਣ ਤਿਆਰ ਨਹੀਂ ਸੀ ਕਹਿਣਾ ਸੀ ਮੈਨੂੰ ਵੋਟ ਪਾਓ ਕਹਿੰਦੇ ਗੁਲਾਬ ਫੁੱਲਾਂ 'ਚੋਂ ਫੁੱਲ ਗੁਲਾਬ ਗੁਲਾਬ ਦਾ ਵੀ ਰੰਗ ਲਾਲ ਹੁੰਦਾ ਅਤੇ ਕਹਿੰਦੇ ਨੇ ਗੁਲਾਬ ਤੋਂ ਗੁਲਕੰਦ ਬਣਦਾ ਅਤੇ ਗੁਲਕੰਦ ਕਿਹੜਾ ਕਈ ਬਿਮਾਰੀਆਂ ਦੀ ਜੜ੍ਹ ਹੁੰਦੀ ਹੈ ਅਤੇ ਜੜ੍ਹਾਂ 'ਚੋਂ ਜੜ੍ਹ ਅਤੇ ਖਰਬੂਜੇ ਦੀ ਜੜ੍ਹ ਹੁੰਦੀ ਹੈ ਤਾਂ ਕਹਿੰਦਾ ਫਿਰ ਕਿਸੇ ਵੀ ਕੰਮ ਨੂੰ ਕਰਨਾ ਹੋਵੇ ਤਾਂ ਜੜ੍ਹ ਵੇਖਣੀ ਚਾਹੀਦੀ ਹੈ ਜੜ੍ਹ ਸਭ ਤੋਂ ਲੰਮੀ ਜਿਹੜੀ ਉਹ ਬੋਰਡ ਦੀ ਹੁੰਦੀ ਹੈ ਕਹਿੰਦਾ ਬੋਰਡ ਦੀਆਂ ਜੜ੍ਹਾਂ ਤਾਂ ਇੰਨੀਆਂ ਲੰਮੀਆਂ ਹੁੰਦੀਆਂ ਵੀ ਕਈ ਵਾਰੀ ਉਹਦੀਆਂ ਜੜ੍ਹਾਂ ਬਾਹਰ ਹਵਾ ਫਿਰਦੀਆਂ ਉਹਨਾਂ ਦੇ ਟਾਹਣੀਆਂ ਡੰਡੇ ਤੋੜ ਕੇ ਅਸੀਂ ਡੰਡੇ ਵੀ ਬਣਾਉਂਦੇ ਰਹੇ ਹਾਂ ਅਤੇ ਡੰਡੇ ਤੋਂ ਮੈਨੂੰ ਗੱਲ ਯਾਦ ਆਈ ਵੀ ਜਿਹੜਾ ਝੰਡਾ ਤੁਸੀਂ ਫੜਿਆ ਹੈ ਹੱਥਾਂ ਦੇ ਵਿੱਚ ਇਹਦੇ ਵਿੱਚ ਰੰਗ ਲਾਲ ਰੱਖਿਓ ਅਤੇ ਮੈਨੂੰ ਵੋਟ ਜ਼ਰੂਰ ਪਾਇਓ ਜੀ ਹਾਂ ਗੱਲ ਕਹਿਣ ਦਾ ਮਤਲਬ ਇਹ ਸੀ ਵੀ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਤਾਂ ਅਸੀਂ ਗੱਲ ਫੜ ਲੈਣੀ ਹੈ ਅਤੇ ਜਿਹੜੀ ਗੱਲ ਪਰਮਜੀਤ ਕੌਰ ਹੋਰੀ ਕਹਿ ਕੇ ਗਏ ਨੇ ਕਿ ਐਵੇਂ ਭੇਡ ਚਾਲ ਵਾਂਗੂ ਜਿਹੜੇ ਕਾਕਰੋਚ ਪਾਰਟੀ ਤੁਰੀ ਫਿਰਦੀ ਹੈ ਐਵੇਂ ਮਗਰ ਨਾ ਲੱਗ ਜਿਓ ਸੋਚ ਵਿਚਾਰ ਕੇ ਟਣਕਾ ਕੇ ਵੇਖਿਓ ਇਹ ਜਿਹੜੇ ਗੁਲਾਬ ਬਾਹਰੋਂ ਨਜ਼ਰ ਆਉਂਦਾ ਖੁਸ਼ਬੂਆਂ ਕਈ ਤਰ੍ਹਾਂ ਦੀਆਂ ਆਉਂਦੀਆਂ ਇਹ ਅੰਦਰੋਂ ਸਹੀ ਬਿਮਾਰੀ ਦਾ ਇਲਾਜ ਕਰਦੇ ਵੀ ਹੈਗੇ ਕਿ ਨਹੀਂ ਕਰਦੇ ਤਾਂ ਗੱਲ ਕਰਿਓ ਨਹੀਂ ਤਾਂ ਫਿਰ ਚਰਨ ਲਖਾਰੀ ਤਾਂ ਕਹਿੰਦਾ ਕਿ ਮੇਰਾ ਚਿਮਟਾ ਬੋਲੂਗਾ ਅਤੇ ਜਦੋਂ ਉਹਦਾ ਚਿਮਟਾ ਬੋਲੂਗਾ ਧੀਰਾ ਗਿੱਲ ਨੇ ਗਾਣਾ ਬਣਾ ਤਾ ਤਾਂ ਫਿਰ ਵੇਖਦੇ ਹੋ ਕੀ ਗੱਲ ਬਣਦੀ ਹੈ

ਚਿਮਟੇ ਦੇ ਰਾਹੀਂ ਚਰਨ ਲਖਾਰੀ ਹੋਰਾਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਸਭ ਤੋਂ ਅਹਿਮ ਮੈਨੂੰ ਲੱਗਾ ਸੀ ਤਾਹਾਂ ਮਾਰ ਕੇ ਬੋਲੀ ਪੰਜਾਬੀ ਚਿਮਟੇ ਦੇ ਗੱਲ ਰੋਈ ਚਰਨ ਲਖਾਰੀ ਹੋਰੀ ਉੱਥੇ ਇਹ ਵੀ ਜ਼ਿਕਰ ਕਰਦੇ ਨੇ ਕਿ ਸਾਡੀ ਬੋਲੀ ਸਾਡੇ ਆਪਣਿਆਂ ਹੱਥੋਂ ਹੀ ਜ਼ਿਆਦਾ ਬਰਬਾਦ ਹੋ ਰਹੀ ਹੈ। ਪ੍ਰੋਗਰਾਮ ਦੇ ਖਾਸ ਪ੍ਰੋਗਰਾਮ ਵਿੱਚ ਗੱਲ ਕਰ ਰਹੇ ਸੀ ਅਸੀਂ ਆਜ਼ਾਦੀ ਸੰਕਲਪ ਬਨਾਮ ਕਾਕਰੋਚ। ਇਸ ਗੱਲ ਦੇ ਉੱਤੇ ਜਦੋਂ ਅਸੀਂ ਗੱਲਾਂ ਵਿਚਾਰਾਂ ਕਰਦੇ ਹਾਂ ਕੁਛ ਪੜ੍ਹਦੇ ਹਾਂ ਪ੍ਰੋਗਰਾਮ ਦੇ ਵਿੱਚ ਦੌਰਾਨ ਵੀ ਮੈਂ ਕੁਛ ਗੱਲਾਂ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਦਰਅਸਲ ਕਹਾਣੀ ਇੱਕ ਚੰਗੇ ਸਮਾਜ ਦੀ ਆ। ਅਸੀਂ ਉਮਰ ਦੇ ਉਸ ਪੱਥ ਦੇ ਉੱਤੇ ਹਾਂ ਜਿੱਥੇ ਸਾਨੂੰ ਲੱਗਦਾ ਕਿ ਚੰਗਾ ਬਦਲਾਅ ਆਉਣਾ ਚਾਹੀਦਾ। ਬਦਲਾਅ ਤਾਂ ਅਸੀਂ ਚਾਹੁੰਦੇ ਹਾਂ ਪਰ ਅਸੀਂ ਆਪ ਕਦੀ ਕਦੀ ਬਦਲਣਾ ਨਹੀਂ ਚਾਹੁੰਦੇ ਹੁੰਦੇ। ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿ ਜਦੋਂ ਵੀ ਕਿਤੇ ਕੋਈ ਨਵੀਂ ਗੱਲ ਆਉਂਦੀ ਹੈ ਜਿਸ ਕਿਸੇ ਚੰਗੇ ਪੁਰਸ਼ ਨੇ ਗੱਲ ਕੀਤੀ ਹੋਵੇ ਸਮਾਜ ਨੇ ਉਹਦਾ ਵਿਰੋਧ ਹੀ ਕੀਤਾ ਆ। ਬਹੁਤ ਲੰਮੀਆਂ ਕਹਾਣੀਆਂ ਨੇ ਇਸ ਬੰਦੇ ਦੀ ਖੁਦਾਈ ਇਸ ਰੱਬ ਦਾ ਪਾਉਣ ਦੇ ਲਈ ਜਿਸ ਕਿਸੇ ਨੇ ਵੀ ਹੋਕਾ ਦਿੱਤਾ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਡੇ ਨਾਲ ਇੰਨਾ ਕੁ ਮਾੜਾ ਹੋ ਚੁੱਕਿਆ ਕਿ ਅਸੀਂ ਭਾਰਤ ਵਰਗੇ ਦੇਸ਼ ਤੋਂ ਕੋਈ ਆਸ ਨਹੀਂ ਰੱਖਦੇ। ਮੈਂ ਵੀ ਨਹੀਂ ਰੱਖਦਾ। ਜਦੋਂ ਜਿਵੇਂ ਕਿ ਪਰਮਜੀਤ ਕੌਰ ਹੋਰੀ ਗੱਲ ਕਰਕੇ ਗਏ ਕਿ ਪਹਿਲਾਂ ਵੀ ਤਾਂ ਇੱਦਾਂ ਹੀ ਹੋਇਆ ਸੀ ਆਮ ਆਦਮੀ ਪਾਰਟੀ ਆਈ ਸੀ 5 ਸਾਲ ਪਹਿਲਾਂ ਵੇਵ ਬਣੀ ਹਨੇਰੀ ਲਿਆਂਦੀ ਮੈਨੂੰ ਉਦੋਂ ਵੀ ਆਸ ਨਹੀਂ ਸੀ। ਉਹਦਾ ਕਾਰਨ ਕੀ ਹੈ ਕਿ ਕੋਈ ਵੀ ਬੰਦਾ ਆਵੇ 10 ਸਿਆਣੇ ਬੰਦੇ ਇਕੱਠੇ ਕਰਕੇ ਦੁਨੀਆ ਦੇ ਆਸਟ੍ਰੇਲੀਆ 'ਚੋਂ ਚੰਗੇ ਲੋਕ ਉੱਥੇ ਭੇਜੋ ਉਹ ਵੀ ਕੁਛ ਨਹੀਂ ਕਰ ਸਕਦੇ। ਕਾਰਨ ਗਲਿਆ ਸੜਿਆ ਸਣਾਂਦ ਲੱਗਾ ਸਿਸਟਮ ਢਾਂਚਾ ਸਾਡੇ ਗਲ ਪਿਆ ਹੋਇਆ। ਜਦ ਤੱਕ ਉਸ ਰੋਟਨ ਆਇਰਨ ਸਟੀਲ ਫਰੇਮ ਨੂੰ ਅਸੀਂ ਲਾਉਂਦੇ ਨਹੀਂ ਜਦ ਤੱਕ ਅਸੀਂ 125 ਸਾਲ ਪੁਰਾਣਾ ਅੰਗਰੇਜ਼ੀ ਢਾਂਚੇ ਦੇ ਜੂਲੇ ਨੂੰ ਲਾਉਂਦੇ ਨਹੀਂ ਉਦੋਂ ਤੱਕ ਜਿਹੜੀ ਮਰਜ਼ੀ ਪਾਰਟੀ ਆਵੇ ਉਹ ਕੰਮ ਨਹੀਂ ਕਰ ਸਕਦੀ। ਪਿਛਲੇ 40-50 ਸਾਲਾਂ ਦੇ ਵਿੱਚ ਸੂਬਿਆਂ ਦੇ ਅਧਿਕਾਰ ਜੋ 47 ਵੇਲੇ ਸਨ ਉਹ ਤੋੜੇ ਮਰੋੜੇ ਗਏ। ਪੁਲਿਸ ਦੀਆਂ ਪਾਵਰਾਂ ਨੂੰ ਬਹੁਤ ਜ਼ਿਆਦਾ ਐਕਸਟਰਾਰਡਨਰੀ ਪਾਵਰਾਂ ਦਿੱਤੀਆਂ ਗਈਆਂ ਤਾਂ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜੇ ਅਸੀਂ ਦੇਖਦੇ ਹਾਂ। ਜੁਡੀਸ਼ਰੀ ਪੁਲਿਸ ਰਾਜਨੀਤੀ ਦਾ ਨੈਕਸਸ ਇੰਨਾ ਡੂੰਘਾ ਹੋ ਗਿਆ ਕਿ ਆਵਾਮ ਆਮ ਬੰਦਾ ਉਸ ਪਕੜ ਵਿੱਚ ਬਾਹਰ ਹੋ ਗਿਆ। ਪਾਰਟੀਆਂ ਬਦਲਣਗੀਆਂ ਪਰ ਢਾਂਚਾ ਨਹੀਂ ਬਦਲੇਗਾ। ਇੱਕ ਸੈਸ਼ਨ ਜੱਜ ਦੀ ਕੋਰਟ ਦੇ ਬਾਹਰ 100 ਰੁਪਈਏ ਦਾ ਅਸ਼ਟਾਮ ਪੇਪਰ ਬਲੈਕ ਵਿੱਚ ਵਿਕਦਾ ਹੈ। ਕਿਸ ਤਰ੍ਹਾਂ ਤੁਸੀਂ ਇਨਸਾਫ ਦੀ ਆਸ ਇੱਕ ਆਮ ਆਦਮੀ ਉੱਤੋਂ ਕਰ ਸਕਦਾ ਹੈ। ਕਰਪਸ਼ਨ ਪੈਸਾ ਲੈਣਾ ਉਸ ਮੁਲਕ ਵਿੱਚ ਕੋਈ ਮਸਲਾ ਨਹੀਂ। ਮੌਜੂਦਾ ਪੋਲੀਟੀਕਲ ਢਾਂਚੇ ਵਿੱਚ ਪਾਰਟੀ ਬਣਾ ਕੇ 5 ਸਾਲ ਦੱਬ ਕੇ ਅਮੀਰ ਹੋਣ ਦਾ ਖਦਸ਼ਾ ਸਾਡੇ ਕੋਲ ਬਣ ਗਿਆ ਹੈ। ਭੱਜ ਕੇ ਅਸੀਂ ਬਗਾਨੇ ਮੁਲਕਾਂ ਵਿੱਚ ਚਲੇ ਜਾਂਦੇ ਹਾਂ। ਅਕਸਰ ਲੋਕ ਸਵਾਲ ਕਰਦੇ ਨੇ ਕਿ ਪੰਜਾਬ ਦੇ ਸਿਆਸੀ ਨੇਤਾ ਆਸਟ੍ਰੇਲੀਆ ਵੱਲ ਕਿਉਂ ਆਉਂਦੇ ਨੇ, ਕਿਉਂਕਿ ਮੁਲਕਾਂ ਦੇ ਵਿੱਚ ਸਿਸਟਮ ਨਿਜ਼ਾਮ ਇਸ ਤਰ੍ਹਾਂ ਬਣ ਗਏ ਨੇ। ਪੈਸਾ ਕਿੱਥੋਂ ਕਿੱਦਾਂ ਕਿਵੇਂ ਆਉਂਦਾ ਇਸ ਦੀ ਗੱਲ ਕੋਈ ਨਹੀਂ ਕਰਦਾ। ਉਹ ਕਦਰਾਂ ਕੀਮਤਾਂ ਕਿਰਦਾਰ ਜਿਹੜੇ ਨੇ ਉਹ ਵਿਅਕਤੀ ਦੀਵਾ ਲੈ ਕੇ ਵੱਡੀ ਰੌਸ਼ਨੀ ਲੈ ਕੇ ਵੀ ਹਨੇਰੇ 'ਚ ਲੱਭਣ ਜਾਈਏ ਤਾਂ ਵੀ ਨਹੀਂ ਮਿਲਦੇ। ਇਸ ਤਰ੍ਹਾਂ ਦੇ ਸਮਾਜਿਕ ਢਾਂਚੇ ਦੇ ਵਿੱਚ ਜੇ ਕੋਈ ਬਦਲਾਅ ਆਵੇਗਾ ਤਾਂ ਨਵੀਂ ਸੱਤਾ ਦੇ ਰੂਪ ਵਿੱਚ ਆਵੇਗਾ। ਇਸ ਹਨੇਰੀ ਗੁਫਾ ਦੇ ਵਿੱਚ ਮੈਨੂੰ ਕਿਤੋਂ ਦੂਰ ਰੌਸ਼ਨੀ ਨਜ਼ਰ ਆਈ। ਪਹਿਲੀ ਰੌਸ਼ਨੀ ਨਜ਼ਰ ਆਈ ਬੰਗਲਾਦੇਸ਼ ਦੇ ਵਿੱਚੋਂ, ਜਿੱਥੇ ਤਾਕਤ ਨੌਜਵਾਨਾਂ ਨੇ ਯੂਨੀਵਰਸਿਟੀਆਂ ਦੇ ਮਾਰਚ ਦੇ ਵਿੱਚੋਂ ਸਰਕਾਰ ਨੂੰ ਉਹ ਸਰਕਾਰ ਦੇਸ਼ ਛੱਡ ਕੇ ਹੀ ਭੱਜਣਾ ਪਿਆ। ਕਦੀ ਵੀ ਕਿਸੇ ਨੇ ਨਹੀਂ ਸੀ ਸੋਚਿਆ ਕਿ 60 ਸਾਲ ਪਹਿਲਾਂ ਸਰਕਾਰ ਉਹਨਾਂ ਦੀ ਪੋਲੀਟੀਕਲ ਪਾਰਟੀ ਕੋਈ ਨਹੀਂ, ਹਕੂਮਤ ਕੋਈ ਨਹੀਂ, ਤਾਕਤ ਉਹਨਾਂ ਦੀ, ਮੀਡੀਆ ਉਹਨਾਂ ਦਾ, ਪੁਲਿਸ ਉਹਨਾਂ ਦੀ, ਫੌਜ ਉਹਨਾਂ ਦੀ, ਫਿਰ ਵੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਛੱਡ ਕੇ ਭੱਜਣਾ ਪੈਂਦਾ। ਪਰ ਉਸ ਤੋਂ ਵੀ ਵੱਡਾ ਸਵਾਲ ਸੀ ਕਿ ਅੱਗੇ ਦੇਣਾ ਕੀ ਹੈ। ਇਸ 'ਤੇ ਵਿਚਾਰ ਹੋਣੀ ਚਾਹੀਦੀ ਹੈ। ਨੇਪਾਲ ਦੂਸਰੀ ਮਿਸਾਲ ਹੈ। ਮੈਂ ਜੈਨਜੀ ਦੇ ਰੈਵੋਲਿਊਸ਼ਨ ਦੇ ਹੱਕ ਜਾਂ ਖਿਲਾਫ ਨਹੀਂ, ਮੈਂ ਇਸ ਵਰਤਾਰੇ ਵਿੱਚ ਜੋ ਕੁਝ ਹੋ ਰਿਹਾ ਉਸ ਵਰਤਾਰਿਆਂ ਵਿੱਚੋਂ ਕੁਛ ਲੱਭਣ ਦੀ ਗੱਲ ਕਰ ਰਿਹਾ ਕਿ
ਆਖਰ ਇਹ ਸਾਰਾ ਕੁਝ ਸਮਾਜ ਦੇ ਵਿੱਚ ਹੁੰਦਾ ਕਿਉਂ ਹੈ? ਇੰਨਾ ਕੁਝ ਵਿਰੋਧ ਹੋਣ ਦੇ ਬਾਵਜੂਦ ਵੀ ਮਸਲੇ ਦਿਉਂ ਦੇ ਤਿਉਂ ਕਿਉਂ ਨੇ? ਕਿਉਂ ਨਹੀਂ ਅਸੀਂ ਗੱਲਬਾਤ ਦੇ ਰਾਹੀਂ ਉਹਨਾਂ ਮਸਲਿਆਂ ਦੇ ਹੱਲ ਤਰਾਸ਼ਣ ਦੀ ਕੋਸ਼ਿਸ਼ ਕਰਦੇ? ਇੱਕ ਬਹੁਤ ਵੱਡਾ ਖਲਾਅ ਇੱਕ ਆਲੇ ਦੁਆਲੇ ਨਜ਼ਰ ਆ ਰਿਹਾ ਹੈ, ਉਸ ਖਲਾਅ ਨੂੰ ਪੂਰਤੀ ਕੀਤੀ ਆ ਅਜੋਕੇ ਸੋਸ਼ਲ ਮੀਡੀਆ 'ਚ ਇਸ ਕਾਕਰੋਚ ਪਾਰਟੀ ਨੇ। ਸਾਨੂੰ ਸ਼ਾਇਦ ਉਹ ਚੰਗਾ ਨਹੀਂ ਲੱਗਦਾ ਕਿ ਉਹ ਲਫ਼ਜ਼ ਕਾਕਰੋਚ ਅਸੀਂ ਆਪਣੇ ਨਾਲ ਲਿਖੀਏ, ਪਰ ਨੌਜਵਾਨਾਂ ਦੀਆਂ ਸਦਰਾਂ ਦੇ ਵਿੱਚ ਨਵੇਂ ਸੁਪਨੇ ਬਣਦੇ ਵੇਖ ਕੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਸੁਣੋ, ਉਹ ਲੋਕਾਂ ਦੇ ਵਿੱਚ ਪ੍ਰੋਟੈਸਟ ਮਾਰਚ ਦੇਖੋ, ਕਿਉਂ ਘਰਾਂ 'ਚੋਂ ਬਾਹਰ ਨਿਕਲ ਕੇ ਆਏ? ਕਿਉਂਕਿ ਉਹਨਾਂ ਨੂੰ ਆਪਣਾ ਧੁੰਦਲਾ ਭਵਿੱਖ

ਨਜ਼ਰ ਆਉਂਦਾ ਆ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਸੀਂ ਕੁਝ ਨਹੀਂ ਕਰ ਰਹੇ ਮਰੇ ਤਾਂ ਪਹਿਲਾਂ ਵੀ ਆ ਅਸੀਂ ਵਾਕਿਆ ਹੀ ਕਾਕਰੋਚ ਆ ਇੱਕ ਕਲੈਕਟਿਵ ਪ੍ਰੋਟੈਸਟ ਵਜੋਂ ਇਹ ਇਹ ਜਿਹੜਾ ਮੁੱਦਾ ਇਹ ਸਾਹਮਣੇ ਆਇਆ ਸਰਕਾਰਾਂ ਦੇ ਲਈ ਫਿਕਰ ਦੀ ਗੱਲ ਇਹ ਬਣ ਗਈ ਕਿ ਇਹ ਮੁੱਦਾ ਇਹ ਵਗ ਕਿਤੇ ਸਾਡੇ ਮਹਿਲਾਂ ਵੱਲ ਨੂੰ ਨਾ ਤੁਰ ਪਵੇ ਇਹ ਵਗ ਸਾਡੇ ਪਾਰਲੀਮੈਂਟ ਹਾਊਸ ਨੂੰ ਨਾ ਤੁਰ ਪਵੇ ਇਸ ਲਈ ਪਹਿਲਾਂ ਹੀ ਵਿਚਾਰਾਂ ਸ਼ੁਰੂ ਹੋਣ ਲੱਗ ਪਈਆਂ ਇਸ ਲਈ ਵਿਰੋਧ ਸ਼ੁਰੂ ਹੋਣ ਲੱਗ ਪਿਆ ਦਬਕੇ ਮਾਰੇ ਗਏ ਸਭ ਕੁਛ ਕੀਤਾ ਗਿਆ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਮੁੱਦੇ ਵਿਚਾਰੇ ਜਾਣੇ ਚਾਹੀਦੇ ਸਨ ਹੋਣਾ ਤਾਂ ਇਹ ਚਾਹੀਦਾ ਸੀ ਇਸ ਸ਼ਖਸੀਅਤ ਪ੍ਰਧਾਨ ਪਰਸਨੈਲਿਟੀ ਪ੍ਰਧਾਨ ਰਾਜਨੀਤੀ ਦੇ ਵਿੱਚੋਂ ਮੁੱਦਿਆਂ ਦੀ ਰਾਜਨੀਤੀ 'ਤੇ ਗੱਲ ਹੁੰਦੀ ਕੋਈ 10 ਮੁੱਦਿਆਂ ਨੂੰ ਲਾਗੂ ਕਰਨ ਦੇ ਦਾਅਵੇਦਾਰੀ ਦੀ ਗੱਲ ਹੁੰਦੀ ਉਹਨਾਂ ਕਾਨੂੰਨੀ ਬਦਲਾਓ ਢਾਂਚਿਆਂ ਦੀ ਗੱਲ ਹੁੰਦੀ ਜਿੱਥੇ ਬਹਿ ਕੇ ਸਰਕਾਰਾਂ ਦੇ ਕੰਨ ਖੋਲ੍ਹੇ ਜਾ ਸਕਦੇ ਸੀ ਪਰ ਸ਼ਾਇਦ ਇਹ ਨਹੀਂ ਹੋਇਆ ਅਤੇ ਇਹਦਾ ਨਾ ਹੋਣਾ ਹੀ ਇਹਦੀ ਅਸਫਲਤਾ ਜਿਹਦੇ ਕਿ ਪਰਮਜੀਤ ਕੌਰ ਹੋਣੀ ਖਦਸ਼ਾ ਕਰਕੇ ਗਏ ਮੈਨੂੰ ਲੱਗ ਰਿਹਾ ਕਿ ਮੈਂ ਵੀ ਉਹਦੇ ਨਾਲ ਸਹਿਮਤ ਹਾਂ ਪਰ ਇੱਕ ਆਸ ਦੀ ਕਿਰਨ ਬਣਦੀ ਹੈ ਕਿ ਹਾਂ ਇਸ ਨੂੰ ਤਰਤੀਬੀ ਢੰਗ ਨਾਲ ਨਿੱਠ ਕੇ ਜੋੜ ਕੇ ਬਹਿ ਕੇ ਕੀਤਾ ਜਾ ਸਕਦਾ ਦੂਜੀ ਗੱਲ ਇਹ ਗੱਲ ਸੋਸ਼ਲ ਮੀਡੀਆ 'ਤੇ ਉੱਠੀ ਸੋਸ਼ਲ ਮੀਡੀਆ 'ਤੇ ਜੇ ਗਾਓ ਨਾਲ ਮੇਰਾ ਇੱਕ ਸ਼ੌਕ ਆ ਕਿ ਮੈਂ ਅਜੋਕੀ ਟੈਕਨੋਲੋਜੀ ਨੂੰ ਬਹੁਤ ਨੇੜਿਓਂ ਵੇਖਦਾ ਘੋਖਣ ਦੀ ਕੋਸ਼ਿਸ਼ ਕਰਦਾ ਪੜ੍ਹਨ ਦੀ ਕੋਸ਼ਿਸ਼ ਕਰਦਾ ਅਤੇ ਜੇ ਮੈਂ ਇਹਨੂੰ ਵੇਖਾਂ ਕਿ ਇਹ ਕਿਉਂ ਹੋਇਆ ਤਾਂ ਇਹਦੇ ਵਿੱਚ ਵੀ ਇੱਕ ਗੱਲ ਮੈਨੂੰ ਇਹ ਨਜ਼ਰ ਆਉਂਦੀ ਹੈ ਕਿ ਸਾਨੂੰ ਲੱਗਦਾ ਹੁੰਦਾ ਕਿ ਅਜੋਕੇ ਮੀਡੀਆ ਵਿੱਚ ਅਸੀਂ ਆਪਣੇ ਇੰਸਟਾਗ੍ਰਾਮ ਆਪ ਚਲਾ ਰਹੇ ਹਾਂ ਅਸੀਂ ਸੋਸ਼ਲ ਮੀਡੀਆ ਫੇਸਬੁੱਕ ਆਪ ਚਲਾ ਰਹੇ ਹਾਂ ਟਵਿੱਟਰ ਆਪ ਚਲਾ ਰਹੇ ਨਹੀਂ ਇਹ ਤੁਹਾਨੂੰ ਚਲਾ ਰਿਹਾ ਜਦੋਂ ਚੱਕਰੀ ਘੁੰਮਦੀ ਹੈ ਤੁਹਾਨੂੰ ਕਿਹੜੀ ਚੀਜ਼ ਵਿਖਾਉਣੀ ਹੈ ਮੈਨੂੰ ਕਿਹੜੀ ਚੀਜ਼ ਵਿਖਾਉਣੀ ਆ ਬੱਚੇ ਨੂੰ ਕਿਹੜੀ ਚੀਜ਼ ਵਿਖਾਉਣੀ ਆ ਸਾਡੇ ਘਰ 'ਚ ਕਿਹੜੀ ਚੀਜ਼ ਵਿਖਾਉਣੀ ਆ ਵੱਡਿਆਂ ਨੂੰ ਕਿਹੜੀ ਚੀਜ਼ ਵਿਖਾਉਣੀ ਆ ਇਹ ਫੇਸਬੁੱਕ ਡਿਸਾਈਡ ਕਰਦੀ ਹੈ ਫੇਸਬੁੱਕ ਡਿਸਾਈਡ ਕਰਦੀ ਹੈ ਕਿ ਆਹ ਮਸਲੇ ਨੂੰ ਸੰਭਾਲ ਕੇ ਤੁਹਾਡੇ ਸਾਹਮਣੇ ਲਿਆਂਦਾ ਜਾ ਸਕਦਾ ਇਹ ਜਿਹੜੀ ਬਨਾਉਟੀ ਬੁੱਧੀ ਕਿੰਨੀ ਖਤਰਨਾਕ ਹੈ ਇਹ ਉਹਦਾ ਸੈਂਪਲ ਅੱਜ ਸਾਡੇ ਸਾਹਮਣੇ ਆਇਆ ਜੋ CJP ਕਾਕਰੋਚ ਜਨਤਾ ਪਾਰਟੀ ਬਣ ਕੇ ਆਇਆ ਅਸੀਂ ਕਾਬੂ ਨਹੀਂ ਕਰ ਸਕਦੇ ਕਾਬੂ ਉਦੋਂ ਹੀ ਕਰ ਸਕਦੇ ਹਾਂ ਜਦੋਂ ਗੱਲ ਨੂੰ ਦਬਾਉਣਾ ਹੋਵੇ ਅਤੇ ਫੋਨ ਚੁੱਕ ਕੇ ਪਰੇ ਰੱਖ ਦਿਓ ਅਤੇ ਤਾਂ ਹੀ ਇਹ ਬੰਦ ਹੋਵੇਗਾ ਨਹੀਂ ਤਾਂ ਨਹੀਂ ਬੰਦ ਹੋਵੇਗਾ ਨਹੀਂ ਤਾਂ ਇਹ ਗੱਲ ਹਮੇਸ਼ਾ ਹੀ ਇੱਦਾਂ ਚੱਲਦੀ ਰਹੇਗੀ ਗਾਣਾ ਸੁਣਦੇ ਹਾਂ ਮੇਰਾ ਪਸੰਦੀਦਾ ਗਾਣਾ ਗੈਰੀ ਸੰਧੂ ਦਾ ਈਗੋ ਅਤੇ ਬੰਦਾ ਮਰਦਾ ਕਿਵੇਂ ਹੈ ਫਿਰ ਇਹਦਾ ਗਾਣੇ ਤੋਂ ਪਤਾ ਲੱਗੂਗਾ

0: ਜੀ ਤੁਸੀਂ ਸੁਣ ਰਹੇ ਹੋ ਆ ਗੱਲਬਾਤ ਸੁਣੋ ਜਰਾ ਗੁਰਿੰਦਰਵੀਰ ਸਿੰਘ ਕੀ ਗੱਲ ਕਰ ਰਿਹਾ ਤੇ ਉਹ ਕਿਸ ਤਰ੍ਹਾਂ ਦੀ ਫੈਸਿਲਿਟੀ ਦੇ ਵਿੱਚੋਂ ਆਇਆ ਜਿਹੜਾ ਗੀਤ ਮੈਂ ਤੁਹਾਨੂੰ ਸੁਣਾ ਰਿਹਾ ਸੀ ਉਹਦਾ ਮਕਸਦ ਵੀ ਇਹੀ ਸੀਗਾ
1: ਉੜੀਸਾ ਦੀ ਰੀਸ ਨਹੀਂ ਕਰਦੇ ਪਏ ਆਪਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆ ਪੰਚਕੂਲੇ ਦੇ ਨੇੜੇ ਤੇੜੇ ਵੀ ਨਹੀਂ ਆ ਸਾਡੇ ਤੋਂ ਪੰਚਕੂਲੇ ਵਰਗਾ ਸੈਂਟਰ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਤੇ ਆਪਾਂ ਕਿੱਥੇ ਆਪਾਂ ਚਾਹੁੰਦੇ ਮੈਡਲ ਓਲੰਪਿਕ ਚੋਂ ਫੈਸਿਲਿਟੀ ਸਾਡੇ ਕੋਲ ਨੈਸ਼ਨਲ ਉਹਨਾਂ ਦੇ ਨੈਸ਼ਨਲ ਵਾਲੀ ਵੀ ਨਹੀਂ ਹੈਗੀ ਨੌਕਰੀ ਦੇ ਦਿੱਤੀ ਜਾਂਦੀ ਹੈ
0: ਦੇਖੋ ਜੀ ਤੁਸੀਂ ਗੱਲ ਸੁਣੀ ਕਿ ਉਹ ਕਹਿੰਦਾ ਕਿ ਸਾਡੇ ਕੋਲੋਂ ਤਾਂ ਫੈਸਿਲਿਟੀਆਂ ਨਹੀਂ ਹੈਗੀਆਂ ਸਾਡੇ ਕੋਲੋਂ ਤਾਂ ਸਾਨੂੰ ਡਾਈਟ ਪ੍ਰੋਪਰ ਨਹੀਂ ਹੈਗੀ ਸਾਡੇ ਕੋਲੋਂ ਤਾਂ ਤੁਸੀਂ ਮਤਲਬ ਸਾਡੇ ਸੁਪਨੇ ਬਣਨ ਤੋਂ ਪਹਿਲਾਂ ਹੀ ਤੋੜਨ ਦੀ ਗੱਲ ਕਰਦੇ ਨੇ ਕਿ ਤੁਸੀਂ ਪਾਰਟਿਸਪੇਟ ਕਰ ਆਓ ਇਹ ਗੱਲ ਵਿਚਾਰਨ ਵਾਲੀ ਹੈ ਇਸ ਵੇਲੇ ਦਾਅਵੇ ਅਸੀਂ ਬੜੇ ਕਰਦੇ ਹਾਂ ਬੜੀਆਂ ਸਰਕਾਰਾਂ ਆਉਂਦੀਆਂ ਅਗਲੀ ਸਰਕਾਰ ਵੀ ਦਾਅਵਾ ਲੈ ਕੇ ਆਉਣ ਦੀ ਗੱਲ ਕਰਦੀ ਹੈ ਪੁਰਾਣੀ ਸਰਕਾਰ ਨੇ ਕੁਛ ਨਹੀਂ ਕੀਤਾ ਇਸ ਆਸ ਦੇ ਨਾਲ ਕਿ ਅਸੀਂ ਇਹਨਾਂ ਭੈੜਿਆਂ 'ਚੋਂ ਕੋਈ ਨਵਾਂ ਕਰਨ ਦੀ ਗੱਲ ਕਰਦੇ ਹਾਂ ਜੇ ਲੋਕ ਕਾਕਰੋਚ ਪਾਰਟੀ ਬਣਾ ਕੇ ਅਪੋਜ਼ ਨਾ ਕਰਨ ਤਾਂ ਕੀ ਹੁੰਦਾ ਕਾਂਗਰਸ ਪਾਰਟੀ ਦੀ ਵਿਰੋਧ ਦੀ ਗੱਲ ਜਦੋਂ ਚੱਲੀ ਤਾਂ ਉਹਦੇ ਵਿੱਚ ਵਿਰੋਧ ਨਹੀਂ ਪੰਜਾਬ ਦੇ ਵਿੱਚ ਇੱਕ ਬਾਜ ਪੰਜਾਬ ਪਾਰਟੀ ਵੀ ਬਣਾਈ ਬਾਜ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੇ ਹੱਕਾਂ ਦੀ ਗੱਲ ਪਾਣੀਆਂ ਦੀ ਗੱਲ ਕੀਤੀ ਜਦੋਂ ਇਹੋ ਜਿਹੇ ਭਰਮ ਖਿਆਲ ਇੱਕਦਮ ਪੈਦਾ ਕੀਤੇ ਜਾਣ ਨਿੱਜੀ ਸੋਚ ਵਿਚਾਰ ਕੇ ਵਿਚਾਰ ਨਾ ਕੀਤੇ ਹੋਣ ਤਾਂ ਉਸ ਵੇਲੇ ਇਹ ਖਿਆਲ ਸਾਹਮਣੇ ਆਉਂਦੇ ਨਜ਼ਰ ਆਉਣਗੇ ਇਸ ਵੇਲੇ ਜਿਸ ਤਰ੍ਹਾਂ ਦੀ ਮਾਹੌਲ ਪੋਲੀਟੀਕਲ ਮਾਹੌਲ ਸਿਰਜਿਆ ਜਾ ਚੁੱਕਿਆ ਇੱਕ ਪਾਸੇ ਸ਼ਾਤਰ ਰਾਜਨੀਤਿਕ ਦਿਮਾਗ ਨੇ ਅਤੇ ਸਾਰਿਆਂ ਦਾ ਇਸ ਗੱਲ ਨੂੰ ਕਹਿਣਾ ਕਿ ਸੀ ਜੇ ਪੀ ਕਾਕਰੋਚ ਜਨਤਾ ਪਾਰਟੀ ਆਮ ਆਦਮੀ ਪਾਰਟੀ ਦਾ ਵਿੰਗ ਹੈ ਬਹੁਤਾ ਔਖਾ ਕੰਮ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਗਠਨ ਹੀ ਇਸ ਕਰਕੇ ਕੀਤਾ ਗਿਆ ਸੀ ਕਿ ਕੋਈ ਵੀ ਵਿਰੋਧ ਹੁੰਦਾ ਤਾਂ ਉਸ ਨੂੰ ਆਪਣੇ ਵਿੱਚ ਜਜ਼ਬ ਕਰਕੇ ਕਿਸੇ ਖਾਸ ਹਿੱਤ ਦੇ ਵਿੱਚ ਭੁਗਤਣਾ ਪਰ ਸਵਾਲ ਇਹ ਹੈ ਕਿ ਭੇਡ ਚਾਲ ਨਹੀਂ ਲੋਕਾਂ ਨੇ ਰੋਸ ਵਜੋਂ ਜੇ ਤੁਸੀਂ ਪਿਛਲੇ ਪੈਂਤੜੇ ਵੇਖਦੇ ਹੋ ਪਿਛਲੇ ਟਰੈਂਡ ਵੇਖਦੇ ਹੋ ਇਹ ਟਰੈਂਡ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਅੰਦਰ ਖਾਤੇ ਹਿਲਾਉਣ ਦੇ ਲਈ ਚੱਲਦੇ ਰਹੇ ਇਹ ਟਰੈਂਡ ਇੱਕ ਸਮਾਜਿਕ ਬਦਲਾਅ ਜਿਹੜਾ ਮੈਂ ਸਮਝਦਾ ਅਜੋਕੀ ਡਿਜੀਟਲ ਟੈਕਨੋਲੋਜੀ ਰਾਹੀਂ ਸਾਡੇ ਕੋਲ ਆ ਰਿਹਾ ਹੈ ਅਤੇ ਉਸ ਦੇ ਨਤੀਜੇ ਨੇ ਜੀ ਹਾਂ ਗੱਲਾਂ ਜੁਗਲ ਪ੍ਰੋਗਰਾਮ ਦੇ ਵਿੱਚ ਹੋਰ ਵੀ ਅਜਿਹੀਆਂ ਗੱਲਾਂ ਆਉਂਦੇ ਕੁਝ ਪ੍ਰੋਗਰਾਮਾਂ ਦੇ ਵਿੱਚ ਕਰਾਂਗੇ ਤੁਹਾਡੇ ਮਨ ਦੇ ਵਿੱਚ ਜੋ ਵੀ ਸਵਾਲ ਹੋਣ ਜੇ ਇਹਨਾਂ ਗੱਲਾਂ ਨੂੰ ਅਸੀਂ ਹੋਰ ਢੰਗ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਅਸੀਂ ਇਹ ਗੱਲਾਂ ਵੱਖਰੇ ਰੂਪ ਵਿੱਚ ਵੀ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਹਾਂ ਪ੍ਰੋਗਰਾਮ ਦਾ ਤੀਜਾ ਸੈਗਮੈਂਟ ਅਤੇ ਤੀਜੇ ਸੈਗਮੈਂਟ ਦੇ ਵਿੱਚ ਕਲਾ ਫਿਲਮ ਆਲੇ ਦੁਆਲੇ ਦੀਆਂ ਗੱਲਾਂ ਹੋਣਗੀਆਂ ਸੈਗਮੈਂਟ ਤੋਂ ਪਹਿਲਾਂ ਇੱਕ ਗੀਤ ਕੰਵਰ ਗਰੇਵਾਲ ਹੋਣਾ ਨੇ ਪੰਜਾਬ ਬਾਰੇ ਗੀਤ ਹੈ ਉਹ ਗੀਤ ਇੱਕ ਖਾਸ ਫਿਲਮ ਦਾ ਹੈ ਤੁਹਾਡੇ ਮਨ ਦੇ ਵਿੱਚ ਜੋ ਵੀ ਸਵਾਲ ਹੋਣ ਜੇ ਇਹਨਾਂ ਗੱਲਾਂ ਨੂੰ ਅਸੀਂ ਹੋਰ ਢੰਗ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਅਸੀਂ ਇਹ ਗੱਲਾਂ ਵੱਖਰੇ ਰੂਪ ਵਿੱਚ ਵੀ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਹਾਂ ਪ੍ਰੋਗਰਾਮ ਦਾ ਤੀਜਾ ਸੈਗਮੈਂਟ ਅਤੇ ਤੀਜੇ ਸੈਗਮੈਂਟ ਦੇ ਵਿੱਚ ਕਲਾ ਫਿਲਮ ਆਲੇ ਦੁਆਲੇ ਦੀਆਂ ਗੱਲਾਂ ਹੋਣਗੀਆਂ ਸੈਗਮੈਂਟ ਤੋਂ ਪਹਿਲਾਂ ਇੱਕ ਗੀਤ ਕੰਵਰ ਗਰੇਵਾਲ ਹੋਣਾ ਨੇ ਪੰਜਾਬ ਬਾਰੇ ਗੀਤ ਹੈ ਉਹ ਗੀਤ ਇੱਕ ਖਾਸ ਫਿਲਮ ਦਾ

0: ਗੀਤ ਤੋਂ ਬਾਅਦ ਫਿਰ ਅਸੀਂ ਇਹ ਵਿਚਾਰ ਤੁਹਾਡੇ ਨਾਲ ਜਿਹੜੇ ਆ ਕਿ ਇਹ ਪੰਜਾਬ ਸਿਆਂ ਬਾਰੇ ਉਹ ਕੀ ਕਹਿੰਦੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ
1: ਕਿਨਾ ਦਿਲਵਾ ਕੌਰ ਦੀ ਜ਼ਮੀਨ ਫੈਕਟਰੀ ਨਾਮ ਕਰਾਈ ਹੈ ਯਾਦ ਰੱਖਿਓ ਤੁਹਾਨੂੰ ਇਹ ਚੀਜ਼ ਉਦੋਂ ਸਮਝ ਆਊਗੀ ਜਦੋਂ ਤੁਸੀਂ ਕੋਈ ਆਪਣਾ ਖੋਓਗੇ

ਉਹੀ ਹੋਣ ਜੋ ਅਸੀਂ ਨੰਗੀ ਅੱਖ ਨਾਲ ਵੇਖਦੇ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਫਿਲਮ, ਸਿਨੇਮਾ, ਕਹਾਣੀ ਉਹ ਕੁਝ ਦੱਸੇ ਜੋ ਲਗਭਗ ਸੱਚ ਹੋਇਆ। ਕਹਾਣੀ ਨੇ ਨਾਟਕੀ ਅੰਦਾਜ਼ ਲੈਣਾ ਹੁੰਦਾ ਹੈ, ਕਹਾਣੀ ਨੇ ਬਦਲਾਅ ਰੂਪ ਕਰਨੇ ਹੁੰਦੇ ਆ, ਸੰਵਾਦ ਪੈਦਾ ਕਰਦਾ ਹੈ। ਇਸ ਕਹਾਣੀ ਨੇ ਸੰਵਾਦ ਪੈਦਾ ਕੀਤੇ ਨੇ। ਸੈਮੀ ਗਿੱਲ ਨੂੰ ਮੁਬਾਰਕਾਂ, ਉਸ ਦੀ ਇਹ ਦਿੱਖ ਬਹੁਤ ਪਸੰਦ ਆਈ, ਉਸ ਦਾ ਵੈਲੀਪੁਣਾ ਉਸ ਦੀਆਂ ਅੱਖਾਂ ਵਿੱਚ ਨਜ਼ਰ ਆਉਂਦਾ ਹੈ। ਕਿੰਗ ਬੀ ਚੌਹਾਨ ਨਵਾਂ ਕਲਾਕਾਰ ਹੈ, ਜ਼ਿਆਦਾ ਕੌਮੇਡੀ ਕਰਦਾ ਹੈ, ਇਹ ਗੱਲਾਂ ਉਸਦੇ ਕਿਰਦਾਰ ਵਿੱਚ ਵੀ ਨਜ਼ਰ ਆਉਂਦੀਆਂ ਨੇ। ਸਭ ਤੋਂ ਖੁਸ਼ੀ ਗੱਲ, ਪਿੰਡ ਕਾਦੀਆਂ ਤੋਂ ਉੱਠ ਕੇ ਮੈਲਬਨ ਪਹੁੰਚਿਆ ਪਾਹੁਲ ਛੋਟੀਆਂ ਛੋਟੀਆਂ ਰੀਲਾਂ ਬਣਾਉਂਦਾ, ਰੀਅਲ ਸਕਰੀਨ 'ਤੇ ਜਾ ਵੱਜਿਆ, ਰੀਅਲ ਸਕਰੀਨ 'ਤੇ ਫਿਲਮੀ ਅੰਦਾਜ਼ ਵਿੱਚ ਗਵਲਿਆ। ਜਿਸ ਤਰ੍ਹਾਂ ਦੇ ਜਜ਼ਬਾਤ, ਐਕਸਪ੍ਰੈਸ਼ਨ ਉਹਦੇ ਸਧਾਰਨ ਦਿੱਖ ਵਿੱਚ ਨਜ਼ਰ ਆਉਂਦੇ ਨੇ, ਲਗਭਗ ਕੁਦਰਤੀ ਨੈਚੁਰਲ ਦਿੱਖ ਉਹਦੇ ਵਿੱਚ ਨਜ਼ਰ ਆਉਂਦੇ ਨੇ। ਫਿਲਮ ਵਿੱਚ ਬਹੁਤ ਸਾਰੇ ਕੋਮੇਡੀਅਨ ਵੀ ਲਏ ਗਏ, ਪਰ ਮੈਂ ਸਮਝਦਾ ਕਿ ਤਜ਼ਰਬਾ ਠੀਕ ਠੀਕ ਰਿਹਾ, ਕਿਉਂਕਿ ਜਦੋਂ ਕਮੇਡੀਅਨ ਆਉਂਦੇ ਨੇ ਤਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਆਪਣੀ ਪੁਰਾਣੀ ਦਿੱਖ ਲੈ ਕੇ ਆਉਣਗੇ, ਜਦਕਿ ਫਿਲਮ ਦੇ ਵਿੱਚ ਉਹ ਇੱਕ ਵੱਖਰੇ ਪਾਤਰ ਦੇ ਤੌਰ 'ਤੇ ਹੁੰਦੇ ਆ। ਕਹਾਣੀ ਦੀ ਸਕ੍ਰਿਪਟ ਔਰ ਡਾਇਰੈਕਸ਼ਨ ਵੱਲੋਂ ਉਹ ਪਾਤਰਾਂ ਦੇ ਕੋਲੋਂ ਕਮੇਡੀ ਕਹਾਉਣ ਦੀ ਗੱਲ ਕੀਤੀ ਗਈ, ਪਰ ਉਹ ਕਿਤੇ ਕਿਤੇ ਕਹਾਣੀ ਨਾਲ ਬੇਇਨਸਾਫੀ ਕਰਦੇ ਨਜ਼ਰ ਆਏ। ਫਿਲਮ 'ਚ ਤਕਨੀਕੀ ਪੱਖ, ਪੰਜਾਬ ਸਿਉਂ ਗਾਣੇ ਦੇ ਤਕਨੀਕੀ ਪੱਖ ਬਹੁਤ ਵਧੀਆ ਨੇ। ਫਿਲਮ ਦਾ ਦ੍ਰਿਸ਼ਟੀਕੋਣ, ਨਜ਼ਰੀਆ, ਐਂਗਲ, ਪੇਸ਼ਕਾਰੀ, ਲਾਸ਼ਾਂ ਦਾ ਲੈ ਕੇ ਜਾਣਾ, ਪੁਲਿਸ ਵਾਲੇ ਦਾ ਕਿਰਦਾਰ ਦਾ ਉੱਥੇ ਸਪੋਰਟ ਕਰਨਾ, ਉਹ ਸਿੰਬੋਲਿਕ ਗੱਲਾਂ ਜਿਹੜੀਆਂ ਉਹ ਬਹੁਤ ਮਾਇਨੇ ਰੱਖਦੀਆਂ ਨੇ। ਫਿਲਮ ਅਖੀਰ ਦੇ ਵਿੱਚ ਕਲਾਈਮੈਕਸ ਹਾਸਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਸੀਰੀਅਸ ਟੈਕਨੀਕ ਨਾਲ ਹੋ ਸਕਦਾ ਸੀ। ਦਮਾਦਮ ਮਸਤ ਕਲੰਦਰ ਇੱਕ ਹੋਰ ਖੂਬੀ ਜੋ ਸਾਨੂੰ ਇੱਥੇ ਵਧੀਆ ਲੱਗੀ। ਦੇਖੋ, ਪੰਜਾਬੀ ਸਿਨੇਮਾ ਇੱਥੇ ਫਿਲਮਾਂ ਲੱਗਦੀਆਂ ਨੇ, ਅੱਧੇ ਕੁ ਹਾਲ ਖਾਲੀ ਰਹਿੰਦੇ ਆ। ਦਮਾਦਮ ਮਸਤ ਕਲੰਦਰ ਫਿਲਮ ਪੂਰੇ ਮੈਲਬਨ ਵਿੱਚ ਇੱਕ ਜਗ੍ਹਾ ਲੱਗੀ, ਹਾਈਲੈਂਡ ਹੋਇਟਸ ਦੇ ਵਿੱਚ ਦੋ ਸ਼ੋਅ ਦੋ ਦਿਨ ਰੱਖੇ ਗਏ, ਅਤੇ ਮੈਂ ਸਮਝਦਾ ਕਿ ਸਫਲ ਤਰੀਕਾ ਸੀ। ਜਿੰਨਿਆਂ ਨੇ ਵੇਖਣੀ ਸੀ ਉਹ ਖਾਸ ਮੌਕੇ 'ਤੇ ਜਾ ਕੇ ਉੱਥੇ ਵੇਖ ਕੇ ਆਏ। ਫਿਲਮ ਵੱਖ ਵੱਖ ਮੰਚਾਂ 'ਤੇ ਆਵੇਗੀ, ਫਿਲਮ ਪੰਜਾਬ ਵਿੱਚ ਆਸਟ੍ਰੇਲੀਆ ਤੋਂ ਬਾਹਰ ਚੱਲ ਰਹੀ ਹੈ, ਅਤੇ ਆਸ ਕਰਦੇ ਹਾਂ ਕਿ ਚੰਗੀ ਕਹਾਣੀ, ਚੰਗੀ ਸਕ੍ਰਿਪਟ, ਚੰਗੀ ਅਦਾਕਾਰੀ ਨੂੰ ਲੋਕ ਪਸੰਦ ਕਰਨਗੇ, ਅਤੇ ਮੌਕਾ ਮਿਲੇਗਾ ਫਿਲਮ ਦੇ ਕਲਾਕਾਰਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਜੀ ਹਾਂ, ਦਮਾਦਮ ਮਸਤ ਕਲੰਦਰ ਸਾਡੀ ਆਪਣੀ ਆਸਟ੍ਰੇਲੀਅਨ ਫਿਲਮ, ਆਸਟ੍ਰੇਲੀਅਨ ਪੰਜਾਬੀ ਫਿਲਮ ਜੇ ਮੈਂ ਕਹਾਂ, ਅਤੇ ਸ਼ਾਇਦ ਉਹਦੇ ਕਰਕੇ ਹੀ ਅਸੀਂ ਇਸ ਫਿਲਮ ਨੂੰ ਲਾਈਕ ਕਰਦੇ ਹਾਂ। ਕਮਲ ਗਰੇਵਾਲਾ ਦਾ ਗਾਣਾ ਪੰਜਾਬ ਸਿਆਂ ਸਿਰ ਚੜ੍ਹ ਕੇ ਬੋਲਦਾ ਹੈ। ਸ਼ੁਕਰੀਆ।